ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ। ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆ ਬਾਤਾ। ਜੋ ਕਿਛ ਕਰਨਾ ਸੋ ਕਰ ਰਹਿਆ, ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਜਿਤ ਵੈ ਸਰਬ ਸੰਭਾਲੇ, ਵਾਜੇ ਤੇਰੀ ਨਾਦ ਅਨੇਕ ਸੰਖਾ। ਕੀਤੇ ਤੇਰੇ ਵਾਵਨ ਹਾਰੇ, ਕੀਤੇ ਤੇਰੇ ਰਾਗ ਪਰੀ ਸਿਓ ਕਹੀਐ ਹੈ। ਕੀਤੇ ਤੇਰੇ ਗਾਵਨ ਹਾਰੇ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ। ਗਾਵਾ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਨਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ। ਦੇਵਤਿਆ ਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ ਸਾਧ ਵਿਚਾਰੀ, ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਵੀਰ ਕਰਾਰੀ, ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸ਼ਵਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੋ ਮੋਹਨੀਆ ਮਨ ਮੋਹਨ। ਸੁਰਗ ਮੱਛ ਪਿਆਲੇ,

ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੀ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖਾ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੀ।

ਭੂਖ ਪੁੱਤ ਭੁੱਖਾ ਖਾਇ ਚਲਿ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰਾ ਨਾ ਹੋਵੈ ਸੋਗ ਦੇਦਾ ਰਹਾ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆ

ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ

ਸਭ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ।

ਧਰਿਆ ਸਿਰ ਸਰ ਰਿਜਕ ਸੰਵਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੀ ਛਰਿਆ।

ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਪਾਰਾ, ਸਭ ਧਿਆਵਿਹ ਸਭ ਧਿਆਵਿਹ ਤੁਧ ਜੀ, ਹਰ ਸੱਚੇ ਸਿਰਜਨਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵੋ ਸੰਤੋ।

ਨਾਮ ਜੋ ਸੇਵਿਹ ਜੋ ਸੇਵਿਹ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਿਹ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰੇ ਹਰ ਪੂਜਾ ਜੀ ਤਪ ਤਾਪਿਹ ਜਪਿਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ

ਕੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪਰ

ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁੰਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਰਿਆਨ ਵਧਾਈ ਦਈ। ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਲ ਦਾਹਾ।

ਪਿਆਰਾ। ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਥ ਦੈ ਮੋਹੇ ਬਚਾਵਹੁ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਆ, ਸਭ ਬੈਰਨ ਕਉ ਆ ਸੰਘਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਾ ਪਿਆਸਾ। ਤੁਮੇ ਹਿਸ਼ਾੜ ਕੋਈ ਅਵਰ ਨਾ ਧਿਆਊਂ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ। ਆਪ ਹਾਥ ਦਾ ਮੁਜਾ ਅਬਰੀਆ, ਮਰਨ ਕਾਲ ਕਾ ਤ੍ਰਾਸ ਨਿਵਰੀਆ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੀਓ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੀ।

ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦ ਅੰਤ ਏਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਕੀਟੀ ਤੇ ਕੁੰਚਰ ਅਸਫੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨਾ, ਘਟ ਘਟ ਕੇ ਪਟ ਪਟ ਕੀ ਜਾਨਾ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ। ਜਬ ਆ ਕਰਖ ਕਰ ਤੁਹ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰਾ, ਆਪ ਆਪਣੀ ਬੂਝ ਉਚਾਰਾ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰਿਆਲਮ।

ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੈ। ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹਾ ਚੌਪਈ। ਸੰਬਤ ਸਤਰਹ ਸੈਸ ਪਨਿਜੈ ਅਰਧ ਸੈਸ ਫੁਨ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰੋਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸਬਾਂਦੇ 405 ਚਰਿੱਤਰ ਸਮਾਪਤ।

ਆਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾ ਗਣੇਸ਼ੇ ਪ੍ਰਥਮ ਮਨਾਉਂ ਕਿਸ਼ਨ ਬਿਸ਼ਨ ਕਬਹੂੰ ਨਹਿ ਧਿਆਉਂ ਕਾਨ ਸੁਨੇ ਪਹਿਚਾਨ ਨਾ ਤਿੰਨ ਸੋ

ਸੁਰਗ ਬਾਸ ਰਗ ਬਰਕਰਾ ਸਗਰੀ ਪੁਰੀ ਸਮੇਤ ਚੌਪਈ। ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ। ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਸ ਸਵੈ ਸਕੈ ਨ ਕੋਈ। ਸੰਮਤ ਸਤਰ ਹੈ ਸਹਿਸ ਪਚਾਵਨ ਹਾੜਵ ਦੀ ਪ੍ਰਥਮ ਸੁਖਦਾਵਨ। ਕੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ। ਨੇਤਰ ਤੁੰਕੇ ਚਰਨ ਤਰ ਸਤਦਰਾਵ ਤੀਰ ਤਰੰਗ ਸ੍ਰੀ ਭਗਵ

ਜਿਨ ਭੁੱਖਾਂ ਸਭ ਗਵਾਈਆ, ਤਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋਹ, ਜਿਸ ਦੀਆ ਇਹ ਵਡਿਆਈਆ, ਕਹਾ ਨਾਨਕ ਸੁਣਹੋ ਸੰਤੋਹ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ, ਗਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ,

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜ ਜੀ, ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੇ ਰਹਿਤਨਾਮਿਆਂ ਵਿੱਚ ਪਾਵਨ ਬਚਨ ਹਨ। ਸੰਧਿਆ ਸਮੇਂ ਸੁਣੇ ਰਹਿਰਾਸ, ਕੀਰਤਨ ਕਥਾ ਸੁਣੇ ਹਰਜਾਸ।

ਗੁਰੂ ਪਿਆਰੇ ਸਾਧ ਸੰਗਤ ਜੀਓ, ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਆਓ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦੀ ਰਚਨਾ ਦੁਆਰਾ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰਨਾ ਕਰੀਏ ਜੀ। ਆਪ ਜੀ ਨੇ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ

ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ ਡੰਡੋਤ ਬੰਧਨ ਅਨਕ ਬਾਰ।

ਤਰਕ ਨਾਚਾ ਭਰਮੀਆਂ ਚਾ ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਜੁੜ ਬੈਠੇ ਹਾਂ। ਗੁਰਬਾਣੀ ਦਾ ਮਨੋਹਰ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਮਾਂ ਹੈ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨ ਦਾ। ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ, ਭਗਤ ਨਾਮਦੇਵ ਜੀ ਦਾ ਸ਼ਬਦ ਧਨਾਸਰੀ ਰਾਗ ਦੇ ਵਿੱਚ, ਆਪਾਂ ਲਗਭਗ 4 ਦਿਨ ਬਾਅਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ। ਇਸ ਗੱਲ ਨੂੰ ਪਿਛਲੇ ਦਿਨਾਂ ਦੇ ਵਿਚਾਰ ਵਿੱਚ ਸਾਂਝਾ ਕੀਤਾ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 6 ਗੁਰੂ ਸਾਹਿਬਾਨ ਦੀ ਬਾਣੀ ਹੈ, 15 ਭਗਤ ਸਾਹਿਬਾਨ ਦੀ। ਉਹਨਾਂ ਭਗਤ ਸਾਹਿਬਾਨ ਦੇ ਵਿੱਚੋਂ ਇੱਕ ਭਗਤ ਨਾਮਦੇਵ ਜੀ, ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ। ਜਾਤੀ ਦੀ ਗੱਲ ਕਰੀਏ, ਕਿਉਂਕਿ ਉਹਨਾਂ ਸਮਿਆਂ ਵਿੱਚ ਜਾਤੀ ਦਾ ਬੜਾ ਜ਼ੋਰ ਸੀ, ਅੱਜ ਵੀ ਹੈ। ਨੀਵੀਂ ਜਾਤ ਸਮਝੀ ਜਾਣ ਵਾਲੀ ਜਾਤ, ਨੀਵੀਂ ਸਮਝੀ ਜਾਣ ਵਾਲੀ ਜਾਤ ਛੀਬਾ ਜਾਤ ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਜਦੋਂ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਦੇ ਹਾਂ, ਕੁੱਲ 61 ਸ਼ਬਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 18 ਰਾਗਾਂ ਦੇ ਵਿੱਚ ਭਗਤ ਨਾਮਦੇਵ ਜੀ ਦੇ ਮੌਜੂਦ ਨੇ। ਭਗਤ ਜੀ ਦੇ ਜੀਵਨ ਨੂੰ ਪੜ੍ਹੀਏ, ਇਸ ਨੀਵੀਂ ਜਾਤ ਦੇ ਹੋਣ ਕਾਰਨ, ਸਮਝੇ ਜਾਣ ਕਾਰਨ ਭਗਤ ਜੀ ਨੂੰ ਮੰਦਿਰ ਵਿੱਚੋਂ ਵੀ ਬਾਹਰ ਕੱਢ ਦਿੱਤਾ ਗਿਆ। ਪਰ ਪਰਮਾਤਮਾ ਹਮੇਸ਼ਾ ਆਪਣੇ ਭਗਤਾਂ ਦੀ ਰਾਖੀ ਕਰਦਾ ਹੈ। ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਪਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਤੇ ਨਾਮ ਦਿਓ ਮੁੱਖ ਲਾਇਆ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਵੀ ਜਿਹੜੇ ਅਹੰਕਾਰੀ ਨੇ, ਜਿਨ੍ਹਾਂ ਨੇ ਆਪਣੀ ਉੱਚੀ ਜਾਤ ਦੇ ਅਹੰਕਾਰ ਦੇ ਕਾਰਨ ਭਗਤ ਨਾਮਦੇਵ ਜੀ ਨੂੰ ਮੰਦਿਰ ਵਿੱਚੋਂ ਬਾਹਰ ਕੀਤਾ, ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨੇ ਉਹਨਾਂ ਨੂੰ ਪਿੱਠ ਦੇ ਕੇ ਭਗਤ ਨਾਮਦੇਵ ਜੀ ਨੂੰ ਆਪਣੇ ਸੀਨੇ ਨਾਲ ਲਾਇਆ। ਭਗਤਾਂ ਦੇ ਜੀਵਨ ਨੂੰ ਪੜ੍ਹੀਏ ਤੇ ਸੱਚਮੁੱਚ ਭਗਤ ਹੈ ਹੀ ਉਹ ਜਿਹਨੇ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੱਤਾ। ਭਗਤ ਸ਼ਬਦ ਨੂੰ 3 ਅੱਖਰਾਂ ਵਿੱਚ ਲਿਖਿਆ ਗਿਆ, ਪੱਬਾ, ਗੱਗਾ ਤੇ ਤੱਤਾ। ਪੱਬੇ ਅੱਖਰ ਤੋਂ ਵਿਦਵਾਨ ਸੱਜਣ ਕਹਿੰਦੇ ਨੇ ਭਾਓ, ਪਿਆਰ, ਪਰਮਾਤਮਾ ਨਾਲ, ਪਰਮਾਤਮਾ ਦੀ ਸ੍ਰਿਸ਼ਟੀ ਨਾਲ ਪਿਆਰ ਕਰਨ ਵਾਲੇ। ਗੱਗੇ ਅਰਥ ਤੋਂ ਗਿਆਨਵਾਨ, ਗਿਆਨ ਹੈ। ਤੱਤੇ ਅੱਖਰ ਤੋਂ ਤਿਆਗੀ ਹੈ, ਮਾਇਆ ਦੇ ਨਾਲ ਜੁੜਿਆ ਨਹੀਂ ਹੈ। ਇਸ ਸੰਸਾਰ ਵਿੱਚ ਰਹਿੰਦਿਆਂ, ਗ੍ਰਸਥ ਵਿੱਚ ਰਹਿੰਦਿਆਂ ਤਿਆਗ ਤਰਵਾਗ ਵਾਲੀ ਅਵਸਥਾ। ਹੁਣ ਭਗਤ ਨਾਮਦੇਵ ਜੀ ਵੀ ਗ੍ਰਸਥੀ ਜੀਵਨ ਵਿੱਚ ਰਹਿ ਰਹੇ ਨੇ, ਕੰਮ ਵੀ ਕਰਦੇ ਪਏ ਨੇ। ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ਆਪਾਂ ਨੂੰ ਸਲੋਕ ਮਿਲਦੇ ਨੇ ਕਿ ਇੱਕ ਵਾਰ ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਨੂੰ ਮਿਲਣ ਗਏ ਨੇ ਤੇ ਭਗਤ ਨਾਮਦੇਵ ਜੀ ਅੱਗੋਂ ਆਪਣੇ ਕਾਰੋਬਾਰ ਵਿੱਚ, ਕਿਉਂਕਿ ਛਿੰਬੇ ਨੇ ਕੱਪੜੇ ਨੂੰ ਪ੍ਰਿੰਟ ਕਰਦੇ ਪਏ ਨੇ, ਤੇ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਇਹ ਕੀ, ਤੂੰ ਭਗਤ ਹੈ ਤੇ ਤੂੰ ਕੀ ਕੰਮ ਕਾਰ ਚੱਲਿਆ। ਅੱਗੋਂ ਭਗਤ ਤ੍ਰਿਲੋਚਨ ਜੀ ਜਵਾਬ ਦਿੰਦੇ ਨੇ ਕਿ ਭਾਈ, ਮੈਂ ਕੰਮ ਵੀ ਕਰ ਰਿਹਾ, ਹੱਥ ਪੈਰ ਮੇਰੇ ਕੰਮ ਕਰ ਰਹੇ ਨੇ, ਪਰ ਮੇਰਾ ਹਿਰਦਾ, ਮੇਰਾ ਚੀਤ ਹੈ ਜਿਹੜਾ, ਉਹ ਪਰਮਾਤਮਾ ਦੇ ਨਾਲ ਜੁੜਿਆ। ਨਾਮਾ ਕਹੇ ਤ੍ਰਿਲੋਚਨਾ, ਨਾਮਦੇਵ ਜੀ ਤ੍ਰਿਲੋਚਨ ਜੀ ਨੂੰ ਕਹਿ ਰਹੇ ਨੇ
हाथ पांव सब काम कर चीत निरंजन नामा कहे तो लोचना मुख ते राम संभाल हाथ पांव सब काम कर चीत निरंजन नाल कहिंदे हत्थां पैरां नाल मैं काम कर रहा पर मेरा चित मेरी याद दे परमात्मा दे मेरी याद विच परमात्मा है यही जीवन है असी सारे ग्रस्त जीवन विच रहण वाले हां इस ग्रस्त जीवन विच रह के भी परिवार विच रह के भी उस परमात्मा नूं याद करना भगत जी दे 61 शब्द ने बड़े शब्द आपां पढ़दे हां अज दा शब्द भी उन्हां दा हुक्मनामे रूप विच आया है बड़े सारे उपदेश भगत जी की बाणी विचों सानूं प्राप्त होंदे ने ये बड़ी कृपा की साढ़े ते धन गुरु नानक साहब महाराज ने भगत साहिबान की बाणी एकत्र की हुण भगत जी महाराष्ट्र के रहण वाले ने भगत जी की जिहड़े शब्द आपां हुणे पढ़िया इहदी शब्दावली थोड़ी जी औखी लगती है क्योंकि इहदे विच ज़्यादा शब्द संस्कृत ते मराठा भाषा दे लिपि गुरमुखी है पर शब्दावली उस इस शब्द दे विच भगत जी उस परमात्मा दे बारे कि इस सृष्टि च सब तो पहला परमात्मा है ये जिक्र करते ने ये उपदेश बख्शते ने तो फिर यह भी गल के समझा रहे कि परमात्मा तो बिना कुछ भी नहीं ते अखीर ते कहिंदे ने मैं परमात्मा की शरण विच पिया बेनती कर जदों आपां विचार की आरंभता करनी है तो रहाओ वाले पदे तो आरंभता क्योंकि रहाओ वाले पदे दे विच शब्द का सेंट्रल आइडिया होता है केंद्रीय भाव रहाओ वाले पदे भगत जी कहिंदे ने पहल पुरसा बेरा अथोन पुरसा दमरा असगा अस उसगा हर का बागरा नाचा पिंदी मैसा पहल सब तो पहला भगत जी कहते ने इस सृष्टि की जो कोई भी रचना नहीं सी हुई कुछ भी नहीं सी बाणी में आप बारे और बड़ा विचार पढ़ते हैं अरबद नरबद धुंदू कारा जो धोदी धुंद सी कुछ भी नहीं सी पहल पुरसा बिरा सब तो पहला पुरसा बिरा दो शब्दों जोड़ के एक शब्द बने पुरस जमा आबिरा पुरश परमात्मा क्या गया जिन्हों आप पंजाबी विच पुरख भी पढ़ते हैं जो आप मूल मंत्र पढ़ते हैं करता पुरख पढ़ते हैं वह पुरख है वह पुरख एक ही है जग में एको पुरख है होर सगली नार सवाई असी सारे जीव स्त्री हाँ वह पुरख है परमात्मा आप जो मूल मंत्र विच करता पुरख पढ़ते हैं तो वह मतलब यही है कि वह सब कुछ करन वाला है पुरख लगाया पातशाह ने कि वह सब कुछ करके उहदे विच आप भी सब दे विच एक रस व्यापक है इत्थे भगत नामदेव जी कह रहे हैं कि सब तो पहला परमात्मा अकाल पुरख प्रगट हुआ पर अकाल पुरख प्रगट हुआ होर कुछ भी नहीं है क्योंकि परमात्मा ने सारी सृष्टि की साजना की आप ही ने आप साज के आप ही ने रचियो ना अपने आप को परमात्मा ने आप साजे सारी सृष्टि नु बाद विच परमात्मा ने साजे मूल मंत्र विच आप पढ़ते हैं सैभंग ओ परमात्मा अपने आप तो आप है समय भू सैभंग का मतलब समय भू उसका प्रकाश अपने आप तो आप है दुनिया की हर वस्त किसी ने बनाई है पर परमात्मा ने अपने आप को आप बनाया उन्हें कोई पैदा नहीं कर सकता कोई थाप नहीं सकता पर जब जी साहब जी पढ़ते हैं थापया ना जाए कीता ना आपे आप निरंजन सो अपने आप तो आप है उस परमात्मा भगत जी कहते हैं पहल पुरसा बिरा ओ पुरश ओ अकाल पुरख सब तो पहला वह प्रगट हो गया अथोन पुरसा दमरा ते फिर उस तो बाद एक कुदरत साजी परमात्मा दो ही कुदरत साजी आप आसा के बारे में पढ़ते पहले परमात्मा ने अपने आप को बनाया अपने आप को प्रगट किया साजिया फिर उसने कुदरत नु साजिया कुदरत बनाई आ कुदरत आप कितना कुछ देखते हैं कितना कुछ बनाया
ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ, ਕੋਈ ਅੰਤ ਨਹੀਂ ਪਾ ਸਕਦਾ। ਇਹ ਸਾਰਾ ਕੁਝ ਦਿਸਦੇ ਹੋ ਤੁਸੀਂ ਜਿੱਥੇ ਰਹਿ ਰਹੇ ਹੋ, ਆਲੇ ਦੁਆਲੇ ਬੜੀ ਵਧੀਆ ਸੁੰਦਰ ਧਰਤੀ ਹੈ, ਬੜਾ ਕੁਝ ਹੈ, ਪਹਾੜ ਨੇ, ਸਮੁੰਦਰ ਹੈ, ਬੜਾ ਕੁਝ ਹੈ। ਇਸੇ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਜਿਤਨੀ ਵੀ ਧਰਤੀ ਆਪਾਂ ਦੇਖਦੇ ਹਾਂ, ਕਿਤੇ ਕੁਝ ਹੈ ਕਿਤੇ ਕੁਝ ਹੈ, ਇਹ ਸਾਰਾ ਕੁਝ ਉਸ ਪਰਮਾਤਮਾ ਨੇ, ਇਹ ਉਹਦੀ ਕੁਦਰਤ ਹੈ। ਅੱਗੇ ਭਗਤ ਜੀ ਕਹਿੰਦੇ ਨੇ ਅਸਗਾ ਅਸ ਉਸਗਾ, ਫਿਰ ਪਰਮਾਤਮਾ ਇਸ ਕੁਦਰਤ ਵਿੱਚ ਆਪ ਮੌਜੂਦ ਹੈ। ਕਰ ਆਸਨ ਡਿਠੋ ਚਾਹ, ਉਹ ਆਪ ਦੇ ਬੈਠਾ ਦੇਖ, ਪਰਮਾਤਮਾ ਤੇ ਉਸਦਾ ਮਿਲਾਪ ਹੈ। ਤੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਕੁਦਰਤ ਹੈ, ਭਗਤ ਜੀ ਕਹਿੰਦੇ ਨੇ ਹਰ ਕਾ ਬਾਗਰਾ, ਬਾਗਰਾ ਮਤਲਬ ਬਾਗ, ਇੱਕ ਹੁੰਦਾ ਜੰਗਲ ਇੱਕ ਹੁੰਦਾ ਬਾਗ। ਜੰਗਲ ਦੇ ਵਿੱਚ ਦਰਖਤ ਆਪਣੇ ਆਪ ਉੱਗ ਜਾਂਦੇ ਨੇ, ਕੋਈ ਵਿਉਂਤਬੰਦੀ ਨਹੀਂ ਹੈ, ਤੇ ਜਿੱਥੇ ਹੁੰਦੇ ਉਹ ਵੀ ਪੇੜ ਦਰਖਤ ਹੀ ਨੇ, ਪੌਦੇ ਹੀ ਨੇ ਬਾਗ ਦੇ ਵਿੱਚ, ਪਰ ਉਹ ਇੱਕ ਵਿਉਂਤ ਦੇ ਨਾਲ ਉਗਾਏ ਜਾਂਦੇ, ਉਹਨਾਂ ਨੂੰ ਇੱਕ ਵਿਉਂਤ ਦਿੱਤੀ ਜਾਂਦੀ ਹੈ, ਵਿਚਕਾਰ ਚੱਲਣ ਦਾ ਰਸਤਾ ਬਣਾਇਆ ਜਾਂਦਾ। ਜੰਗਲ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ, ਵੱਖਰੇ ਵੱਖਰੇ ਤਰ੍ਹਾਂ ਦੇ ਫੁੱਲ ਬੂਟੇ ਲਗਾਏ ਜਾਂਦੇ, ਬਾਗ ਹੁੰਦਾ। ਜੰਗਲ ਵਿੱਚ ਜਾਣ ਤੋਂ ਬੰਦਾ ਡਰਦਾ, ਬਾਗ ਵਿੱਚ ਜਾ ਕੇ ਸੈਰ ਕਰਦਾ, ਕਿਉਂਕਿ ਬਾਗ ਵਿੱਚ ਜਾ ਕੇ ਉਹਨੂੰ ਕੁਛ ਵਧੀਆ ਲੱਗਦਾ। ਉੱਥੇ ਵੱਖਰੀ ਵੱਖਰੀ ਤਰ੍ਹਾਂ ਦੇ ਫੁੱਲ ਨੇ, ਖੁਸ਼ਬੂਦਾਰ ਹਵਾ ਮਿਲਦੀ ਹੈ, ਬੜਾ ਅੱਛਾ ਲੱਗਦਾ। ਪਾਤਸ਼ਾਹ ਕਹਿੰਦੇ ਨੇ ਇਹ ਪਰਮਾਤਮਾ ਦਾ ਬਾਗ ਹੈ, ਹਰ ਕਾ ਬਾਗਰਾ, ਇਹ ਪਰਮਾਤਮਾ ਦਾ ਬਾਗ ਬਣ ਗਿਆ, ਬੜਾ ਸੁੰਦਰ ਹੈ। ਨਾਚੈ ਪਿੰਦੀ ਮਹਿ ਸਾਗਰਾ, ਤੇ ਇਹਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਦੇ ਜੀਵ ਇਸ ਤਰ੍ਹਾਂ ਨੱਚ ਰਹੇ ਨੇ ਜਿਵੇਂ ਪਿੰਦੀ ਦਾ ਮਤਲਬ ਜਦੋਂ ਆਪਾਂ ਖੂਹ ਦੇ ਵਿੱਚੋਂ ਪਾਣੀ ਕੱਢਦੇ ਹਾਂ ਨਾ, ਜਿਹੜਾ ਉਹ ਭਾਂਡਾ ਉਹਨੂੰ ਪਿੰਦੀ ਕਹਿ ਦਿੰਦੇ, ਪਾਣੀ ਕੱਢਿਆ ਜਾਂਦਾ, ਘੁੰਮਦਾ ਪਾਣੀ ਬਾਹਰ ਆਉਂਦਾ। ਕਹਿੰਦੇ ਇਸ ਤਰੀਕੇ ਨਾਲ ਉਹ ਘੁੰਮ ਰਿਹਾ, ਇਸ ਤਰੀਕੇ ਨਾਲ ਮੁੱਖ ਇਸ ਕੁਦਰਤ ਦੇ ਵਿੱਚ, ਇਸ ਪਰਮਾਤਮਾ ਦੇ ਰਚੇ ਹੋਏ ਬਾਗ ਦੇ ਵਿੱਚ, ਇਸ ਸੁਹਾਵੇ ਦੁਨੀ ਬਾਗ ਦੇ ਵਿੱਚ, ਦੁਨੀ ਸੁਹਾਵਾ ਬਾਗ ਹੈ ਜਿਹੜਾ, ਇਹਦੇ ਵਿੱਚ ਮਸਤ ਨੇ ਲੋਕ। ਨਾਚੇ ਪਿੰਦੀ ਮੈਂ ਸਾਗਰਾ ਰਹਾਓ, ਇਹ ਰਹਾਓ ਵਾਲਾ ਪਦ ਹੈ, ਇਹਦੇ ਵਿੱਚ ਭਗਤ ਜੀ ਸਾਨੂੰ ਸਮਝਾ ਰਹੇ ਨੇ ਕਿ ਇਸ ਸ੍ਰਿਸ਼ਟੀ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਆਇਆ, ਫਿਰ ਉਸਨੇ ਆਪਣੀ ਕੁਦਰਤ ਪੈਦਾ ਕੀਤੀ ਹੈ, ਫਿਰ ਕੁਦਰਤ ਦੇ ਵਿੱਚ ਆਪ ਮੌਜੂਦ ਹੈ, ਤੇ ਇਹ ਇੱਕ ਸੋਹਣਾ ਬਾਗ ਬਣ ਗਿਆ। ਇਸ ਦੇ ਵਿੱਚ ਲੋਕ ਮਸਤ ਨੇ, ਮਸਤ ਨੇ। ਆਪਾਂ ਦੇਖਦੇ ਹਾਂ ਆਪਾਂ ਸਾਰੇ ਕਿਤੇ ਕੋਈ ਮਸਤੀ ਆਪਣੀ ਮਸਤੀ ਚ, ਕੋਈ ਕਿਤੇ ਕੋਈ ਕੋਰ ਹੈ, ਪਰ ਉਹ ਸਾਰੇ ਹੈ ਪਰਮਾਤਮਾ ਦੇ ਹੁਕਮ ਵਿੱਚ। ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ, ਕੁਦਰਤ ਬਣਾਈ, ਜੀਵ ਪੈਦਾ ਕੀਤੇ, ਉਹ ਪਰਮਾਤਮਾ ਦੇ ਹੁਕਮ ਵਿੱਚ ਹੀ ਨੇ। ਆਪਾਂ ਕਈ ਵਾਰੀ ਇੱਥੇ ਨਾਚੇ ਦਾ ਮਤਲਬ ਅੱਗੇ ਜਾ ਕੇ ਵੀ ਆਏਗਾ ਸ਼ਬਦ, ਬਈ ਕਈ ਵਾਰੀ ਆਪਾਂ ਕਹਿ ਦਿੰਦੇ ਵੀ ਬੰਦਾ ਨੱਚ ਰਿਹਾ ਉਹਦੇ ਇਸ਼ਾਰਿਆਂ ਤੇ ਨੱਚ ਰਿਹਾ, ਇੱਥੇ ਭਾਵ ਪਰਮਾਤਮਾ ਦੇ ਹੁਕਮ ਵਿੱਚ ਨੱਚ। ਜਦੋਂ ਪਹਿਲਾ ਪਦਾ ਪੜ੍ਹਦੇ ਹਾਂ, ਪਹਿਲੇ ਪਦੇ ਵਿੱਚ ਵੀ ਪਾਤਸ਼ਾਹ ਇਸ ਤਰ੍ਹਾਂ ਦਾ ਜ਼ਿਕਰ ਕਰਦੇ ਨੇ ਭਗਤ ਨਾਮਦੇਵ ਜੀ, ਪਹਿਲ ਪੁਰੀਏ ਪੁੰਡਰਕ ਮਨਾ, ਕਹਿੰਦੇ ਅਰੰਭਤਾ ਦੇ ਵਿੱਚ ਪੁੰਡਰਕ ਮਤਲਬ ਕੌਲ ਫੁੱਲ, ਕੋਲ ਫੁੱਲ ਪੈਦਾ ਹੋ, ਕਮਲ ਦੇ ਫੁੱਲ ਪੈਦਾ ਹੋ। ਤਾਂਚੇ ਹੰਸਾ ਸਗਲੇ ਜਨਾ, ਫਿਰ ਉਹਨਾਂ ਦੇ ਵਿੱਚੋਂ ਇਹ ਸਗਲੇ ਜਨ ਜਿਹੜੀ ਸ੍ਰਿਸ਼ਟੀ ਹੈ, ਇਹਦੇ ਤੇ ਰਹਿਣ ਵਾਲੇ ਜੀਵ ਜਿਹੜੇ ਨੇ ਇਹ ਪੈਦਾ ਹੋ ਉਹਦੇ ਵਿੱਚੋਂ। ਆਮ ਤੌਰ 'ਤੇ ਆਪਾਂ ਇਹ ਵੀ ਮੰਨਦੇ ਹਾਂ ਜਦੋਂ ਪੁਰਾਤਨ ਇਤਿਹਾਸ ਨੂੰ ਪੜ੍ਹਦੇ ਹਾਂ ਕਿ ਕੋਲ ਫੁੱਲ ਵਿੱਚੋਂ ਬ੍ਰਹਮਾ ਜੀ ਪੈਦਾ ਹੋ, ਫਿਰ ਉਸ ਤੋਂ ਬਾਅਦ ਸ੍ਰਿਸ਼ਟੀ ਪੈਦਾ ਹੋ। ਇੱਥੇ ਕਹਿੰਦੇ ਪਹਿਲ ਪੁਰੀਏ ਪੁੰਡਰਕ ਮਨਾ, ਪਹਿਲੇ ਕੋਲ ਫੁੱਲ ਨੇ, ਉਸ ਤੋਂ ਬਾਅਦ ਫਿਰ ਹੰਸਾ ਭਾਵ ਹੰਸ ਉਹਦੇ ਵਿੱਚੋਂ ਪੈਦਾ ਹੁੰਦੇ ਨੇ, ਜੀਵ ਪੈਦਾ ਹੁੰਦੇ ਨੇ, ਜੀਵ ਬਣਦੇ ਨੇ, ਸ੍ਰਿਸ਼ਟੀ ਬਣਦੀ ਹੈ। ਸਗਲੇ ਜਨਾ, ਜਨਾ ਦਾ ਮਤਲਬ ਜੀਵ, ਜਨ ਮਨੁੱਖ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਣਾ, ਇੱਥੇ ਫਿਰ ਨੱਚਣ ਦਾ ਜਿਕਰ। ਕਹਿੰਦੇ ਜਿਹੜੇ ਪਰਮਾਤਮਾ ਦੀ ਮਾਇਆ ਹੈ,
ਇਸ ਮਾਇਆ ਦੇ ਪ੍ਰਭਾਵ ਵਿੱਚ ਨੱਚ ਰਹੇ ਨੇ। ਹਰ ਹਰ ਨਾਚੰਤੀ ਨਾਚ ਇਸ ਪ੍ਰਭਾਵ ਦੇ ਵਿੱਚ, ਪਰਮਾਤਮਾ ਦੇ ਹੁਕਮ ਦੇ ਵਿੱਚ ਮਸਤ ਨੱਚਦੇ ਪਏ, ਖੁਸ਼। ਆਪਾਂ ਫਿਰ ਗੱਲ ਕਰੀਏ, ਸਾਰਾ ਕੁਝ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ। ਇਹ ਸ੍ਰਿਸ਼ਟੀ ਪਰਮਾਤਮਾ ਨੇ ਪੈਦਾ ਕੀਤੀ ਹੈ, ਮਾਇਆ ਵੀ ਹੈ, ਮਾਇਆ ਦਾ ਪ੍ਰਭਾਵ ਹੈ। ਹੁਣ ਆਪਾਂ ਮਾਇਆ ਦੇ ਪ੍ਰਭਾਵ ਕਰਕੇ ਹੀ ਹਾਂ ਨਾ। ਬੰਦਾ ਕਹਿੰਦਾ ਵੀ ਮੇਰੀ ਸਵੇਰੇ 6 ਵਜੇ ਡਿਊਟੀ ਆਰੰਭ ਹੋਣੀ ਅਤੇ ਮੈਂ 6 ਵਜੇ ਪਹੁੰਚਣਾ, ਭੱਜਣਾ। ਕਈ ਵਾਰੀ ਇਸ ਤਰ੍ਹਾਂ ਦਾ ਵੀ ਸਮਾਂ ਹੁੰਦਾ ਕਿ ਬੰਦਾ ਘਰੋਂ ਚਾਹ ਪੀਣ ਦਾ ਸਮਾਂ ਵੀ ਨਹੀਂ ਹੁੰਦਾ, ਵੀ ਜਲਦੀ ਜਲਦੀ ਪਹੁੰਚਣਾ। ਇਸ ਤਰੀਕੇ ਨਾਲ ਮਨੁੱਖ ਨੱਚਦਾ, ਭੱਜਦਾ ਪਿਆ ਆਪਣੇ ਮਾਇਆ ਦੀਆਂ ਖੇਡਾਂ ਵਿੱਚ। ਮੈਂ ਕਿਤੇ ਦੇਰੀ ਨਾ ਹੋ ਜਾਏ, ਸਾਰਾ ਕੁਝ ਮਾਇਆ ਦਾ ਖੇਡ ਹੈ। ਮਾਇਆ ਦੇ ਕਾਰਨ ਹੀ ਆਪਾਂ ਦੇਖੀਏ, ਆਪਾਂ ਸਾਰੇ ਹੀ ਇੱਥੇ ਜਿਹੜੇ ਬੈਠੇ ਹਾਂ, ਅਮਰੀਕਾ ਦੀ ਧਰਤੀ 'ਤੇ ਆਪ ਜੀ ਬੈਠੇ ਹੋ, ਰਹਿ ਰਹੇ ਹੋ ਇੱਥੇ, ਇਸ ਮਾਇਆ ਦੀ ਖੇਡ ਨੇ ਹੀ ਇੱਥੇ ਲੈ ਕੇ ਆਉਂਦਾ। ਹੋਰ ਕੀ ਇਹ ਕਾਰਨ ਕਿ ਉੱਥੇ ਜਾਵਾਂਗੇ, ਕਿਰਤ ਕਰਾਂਗੇ, ਮਿਹਨਤ ਕਰਾਂਗੇ। ਇਹ ਸਾਰੀਆਂ ਖੇਡਾਂ ਨੇ ਮਾਇਆ ਦੀ। ਇਸ ਖੇਡ ਵਿੱਚ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਲੱਗੀ ਹੋਈ ਇਸ ਖੇਡ ਵਿੱਚ। ਇੱਥੇ ਭਗਤ ਜੀ ਸਾਨੂੰ ਕਈ 100 ਸਾਲ ਪਹਿਲਾਂ, 500 ਸਾਲ ਪਹਿਲਾਂ ਦੀ ਸਾਰੀ ਬਾਣੀ ਦੀ ਰਚਨਾ ਹੈ। ਭਗਤ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਹੋਏ। ਭਗਤ ਜੀ ਦਾ ਜਦੋਂ ਆਪਾਂ ਜਨਮ ਦਾ ਜ਼ਿਕਰ ਪੜ੍ਹਦੇ ਹਾਂ, 1300 ਕੁਝ ਸਾਲ ਦੇ ਵਿੱਚ ਭਾਵ 700 ਸਾਲ ਹੋਣ ਵਾਲੇ ਨੇ। ਇਹ ਉਸ ਸਮੇਂ ਦੇ ਵਿੱਚ ਵੀ ਇਹੀ ਖੇਡਾਂ ਸਨ ਸਾਰੀਆਂ ਮਾਇਆ ਦੀ। ਸਾਰੀ ਸ੍ਰਿਸ਼ਟੀ ਇਸ ਮਾਇਆ ਦੇ ਕਾਰਨ ਭੱਜੀ ਫਿਰਦੀ ਹੈ, ਸਾਰੀ ਸ੍ਰਿਸ਼ਟੀ ਦੇ ਜੀਵ ਜਿੰਨੇ ਵੀ। ਹੁਣ ਮਾਇਆ ਕੇਵਲ ਪੈਸਾ ਨਹੀਂ ਹੈ, ਸਭ ਕੁਝ ਮਾਇਆ। ਜਿਹੜੀ ਚੀਜ਼ ਸਾਨੂੰ ਪ੍ਰਭਾਵਿਤ ਕਰਦੇ ਨੇ ਉਹ ਮਾਇਆ ਹੀ। ਉਸ ਮਾਇਆ ਦੀ ਖੇਡ 'ਚ ਬੰਦਾ ਭੱਜਿਆ, ਪਰਿਵਾਰ ਵੀ ਕਈ ਵਾਰੀ ਭੁੱਲ ਜਾਂਦਾ ਹੈ, ਗੁਰੂ ਦੇ ਦਰ 'ਤੇ ਆਉਣਾ ਵੀ ਭੁੱਲ ਜਾਂਦਾ, ਸਭ ਕੁਝ ਭੁੱਲ ਜਾਂਦਾ। ਇਹ ਉਸ ਸਾਰੀ ਖੇਡ ਵਿੱਚ ਲੱਗੇ ਨੇ। ਅੱਗੇ ਭਗਤ ਜੀ ਫਿਰ ਨੱਚਣ ਦਾ ਜ਼ਿਕਰ ਕਰਦੇ ਨੇ ਅਗਲੇ ਪਦੇ ਵਿੱਚ। ਭਗਤ ਜੀ ਕਹਿੰਦੇ ਨੇ, ਨਾਚੰਤੀ ਗੋਪੀ ਜੰਨਾ। ਗੋਪੀ ਜੰਨਾ ਭਾਵ ਮਰਦ ਅਤੇ ਔਰਤ ਸਾਰੇ ਹੀ ਨੱਚ ਰਹੇ, ਕੋਈ ਫਰਕ ਨਹੀਂ। ਨਈਆ ਤੇ ਬਹਿਰੇ ਕੰਨਾ। ਪਰ ਇਹ ਗੱਲ ਵੀ ਸਮਝ ਨਹੀਂ ਆਏ, ਨਈਆ ਭਾਵ ਨਾਇਕ ਪਰਮਾਤਮਾ, ਬਹਿਰੇ ਦਾ ਮਤਲਬ ਹੈ ਸੱਖਣਾ। ਪਰਮਾਤਮਾ ਤੋਂ ਸੱਖਣਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਸਭ ਦੇ ਵਿੱਚ ਪਰਮਾਤਮਾ ਮੌਜੂਦ ਹੈ, ਸਭ ਦੇ ਵਿੱਚ ਪਰਮਾਤਮਾ ਮੌਜੂਦ ਹੈ। ਬਾਣੀ ਵਿੱਚ ਇਹ ਗੱਲ ਆਪਾਂ ਬੜੀ ਵਾਰੀ ਸਮਝਣ ਦਾ ਯਤਨ ਕਰਦੇ। ਆਪਾਂ ਹੁਣੇ ਜ਼ਿਕਰ ਕੀਤਾ ਸੀ ਕਰਤਾ ਪੁਰਖ ਦਾ, ਕਿ ਉਹ ਪਰਮਾਤਮਾ ਸਭ ਕੁਝ ਬਣਾਉਣ ਵਾਲਾ ਹੈ ਅਤੇ ਸਭ ਕੁਝ ਬਣਾ ਕੇ ਉਹਦੇ ਵਿੱਚ ਆਪ ਵੱਸ ਰਿਹਾ। ਜਦੋਂ ਆਪਾਂ ਇੱਕ ਓਅੰਕਾਰ ਗੁਰਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਪੜ੍ਹਦੇ ਹਾਂ, ਉਹਦੇ ਵਿੱਚ ਵੀ ਇਹ ਪਰਮਾਤਮਾ ਇੱਕ ਹੈ, ਪਰ ਇੱਕ ਹੋ ਕੇ ਵੀ ਲਗਾਤਾਰ ਸਭ ਦੇ ਵਿੱਚ ਇੱਕ ਰਸ ਵਿਆਪਕ ਹੈ, ਜਿਹਨੂੰ ਆਪਾਂ ਅੰਗਰੇਜ਼ੀ 'ਚ ਗੱਲ ਕਰੀਏ ਤਾਂ ਕਹਿੰਦੇ ਹਾਂ ਓਮਨੀ ਪ੍ਰੈਜੈਂਟ। ਉਹ ਸਭ ਦੇ ਵਿੱਚ ਹਮੇਸ਼ਾ ਮੌਜੂਦ ਹੈ, ਸਭ ਮੈਂ ਜੋਤ ਜੋਤ ਹੈ, ਉਹਦੀ ਜੋਤ ਸਭ ਵਿੱਚ ਹਮੇਸ਼ਾ ਮੌਜੂਦ ਹੈ। ਇਹ ਉਹਦੀ ਜੋਤ ਹੀ ਹੈ ਜਿਹੜੀ ਸਾਨੂੰ ਚਲਾ ਰਹੀ ਹੈ, ਜਿਹਨੂੰ ਆਪਾਂ ਜੀਵਾਤਮਾ ਵੀ ਕਹਿ ਦਿੰਦੇ ਹਾਂ। ਜਦੋਂ ਤੱਕ ਪਰਮਾਤਮਾ ਦੀ ਜੋਤ ਅੰਦਰ ਹੈ ਸਰੀਰ ਦੇ, ਉਦੋਂ ਤੱਕ ਮਨੁੱਖ ਦਾ ਜੀਵਨ ਚੱਲਦਾ। ਜਦੋਂ ਜੋਤ ਸਰੀਰ ਵਿੱਚੋਂ ਨਿਕਲ ਜਾਵੇ, ਸਰੀਰ ਉਦਾਂ ਹੀ ਹੈ, ਉਹੀ ਸਰੀਰ ਨੇ, ਉਹੀ ਸਾਰੇ ਅੰਗ ਨੇ, ਹੱਥ ਪੈਰ ਨੇ, ਬਾਹਾਂ ਨੇ, ਅੱਖਾਂ, ਕੰਨ, ਨੱਕ, ਸਭ ਕੁਝ ਉਦਾਂ ਹੀ ਹੈ, ਪਰ ਕੋਈ ਹਿਲਜੁਲ

ਜਾਰੀ ਰਹਿੰਦੀ ਹੈ। ਦੇਸ਼ਾਂ ਦੇ ਵਿੱਚ ਵੀ ਆਪਾਂ ਅੱਜ ਵੀ ਦੇਖਦੇ ਪਏ ਹਾਂ, ਦੁਨੀਆਂ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਝਗੜੇ ਚੱਲਦੇ ਹੀ ਪਏ। ਤੇ ਜੇ ਕਿਤੇ ਧਰਮ ਦਾ ਇਹ ਵਾਲਾ ਉਪਦੇਸ਼ ਸਮਝ ਵਿੱਚ ਆ ਜਾਵੇ ਵੀ ਜਿਹਦੇ ਨਾਲ ਮੈਂ ਝਗੜਦਾ ਪਿਆ, ਜਿਹਦੇ ਨਾਲ ਮੈਂ ਲੜਦਾ ਪਿਆ, ਇਹ ਵੀ ਪਰਮਾਤਮਾ ਦਾ ਜੀਵ ਹੈ, ਇਹਦੇ ਅੰਦਰ ਵੀ ਪਰਮਾਤਮਾ ਮੌਜੂਦ ਹੈ, ਜਿਹੜਾ ਪਰਮਾਤਮਾ ਮੇਰੇ ਅੰਦਰ, ਬੜਾ ਕੁਝ ਠੀਕ ਹੋ ਜਾਏ। ਭਗਤ ਜੀ ਕਹਿੰਦੇ ਨੇ ਨਾਚੰਤੀ ਗੋਪੀ ਜੰਨਾ, ਮਰਦ ਤੇ ਔਰਤਾਂ ਸਭ ਨੱਚ ਰਹੇ, ਨਈਆ ਤੇ ਬੈਰੇ ਕੰਨਾ, ਕੋਈ ਵੀ ਪਰਮਾਤਮਾ ਤੋਂ ਬਿਨਾਂ ਨਹੀਂ ਹੈ, ਸੱਖਣਾ ਨਹੀਂ ਹੈ। ਤਰਕ ਨਾ ਚਾਹ, ਕਹਿੰਦੇ ਤਰਕ ਨਹੀਂ ਕਰਨਾ, ਇਸ ਗੱਲ ਤੇ ਤਰਕ ਨਹੀਂ ਕਰਨਾ, ਸ਼ੱਕ ਨਹੀਂ ਕਰਨਾ। ਬੜੀ ਦੁਨੀਆਂ ਵਿੱਚ ਐਸੇ ਲੋਕ ਨੇ ਜਿਹੜੇ ਧਰਮ ਤੇ ਵੀ ਬੜਾ ਸ਼ੱਕ ਕਰਦੇ ਨੇ, ਬੜਾ ਕੁਝ ਸ਼ੱਕ ਕਰਦੇ, ਕਹਿੰਦੇ ਨਹੀਂ ਸ਼ੱਕ ਨਹੀਂ ਕਰਨਾ, ਭਰਮੀਆਂ ਚਾਹ, ਇਹ ਭਰਮ ਨੂੰ ਖਤਮ ਕਰ, ਇਸ ਭਰਮ ਦੇ ਵਿੱਚ ਨਾ ਰਹਿ, ਇਸ ਭਰਮ ਨੂੰ ਦੂਰ ਕਰ। ਕੁਝ ਲੋਕ ਐਸੇ ਨੇ ਜਿਹੜੇ ਧਰਮ ਨੂੰ ਮੰਨਦੇ ਹੀ ਨਹੀਂ, ਪਰ ਉਹ ਪਰਮਾਤਮਾ ਜਿਹੜਾ ਸਾਰਿਆਂ ਦੀਆਂ ਪਾਲਣਾ ਪੋਸ਼ਣਾ ਕਰਦਾ ਹੈ ਨਾ, ਉਹ ਭਾਵੇਂ ਪਰਮਾਤਮਾ ਨੂੰ ਨਾ ਮੰਨਣ, ਪਰ ਜਦੋਂ ਦੁਨੀਆਂ ਦੇ ਵਿੱਚ ਜੋ ਕੁਝ ਸਭ ਨੂੰ ਮਿਲ ਰਿਹਾ ਉਹਨਾਂ ਨੂੰ ਵੀ ਮਿਲ ਰਿਹਾ, ਸੂਰਜ ਚੜ੍ਹਦਾ ਸਭ ਨੂੰ ਧੁੱਪ ਦੇ ਰਿਹਾ ਉਹਨਾਂ ਨੂੰ ਵੀ ਦੇ ਰਿਹਾ, ਪਾਣੀ ਉਹਨਾਂ ਨੂੰ ਵੀ ਮਿਲ ਰਿਹਾ, ਹਵਾ ਉਹਨਾਂ ਨੂੰ ਵੀ ਮਿਲ ਰਿਹਾ। ਉਹ ਭਾਵੇਂ ਪਰਮਾਤਮਾ ਨੂੰ ਨਾ ਮੰਨਣ, ਪਰ ਪਰਮਾਤਮਾ ਸਭ ਦੇ ਨਾਲ ਇੱਕੋ ਜਿਹਾ, ਉਹ ਮਿੱਠ ਬੋਲਣਾ ਹੈ, ਉਹ ਭਾਵੇਂ ਨਾ ਮੰਨਣ, ਨਾ ਧਰਮ ਦੀ ਕੋਈ ਕਿਰਿਆ ਵਿੱਚ ਜਾਣ, ਨਾ ਸ਼ਾਮਿਲ ਹੋਣ ਕਿਸੇ ਧਰਮ ਦੇ ਕਾਰਜ ਵਿੱਚ, ਪਰ ਪਰਮਾਤਮਾ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ, ਸਾਰੀ ਸ੍ਰਿਸ਼ਟੀ ਦੇ ਸਾਰੇ ਜੀਵ। ਭਗਤ ਜੀ ਕਹਿੰਦੇ ਨੇ ਇਹ ਭਰਮ ਵਿੱਚ ਨਾ ਪੈ, ਇਹ ਸ਼ੱਕ ਨਾ ਕਰ, ਸਾਰੇ ਜੀਵ ਉਸ ਪਰਮਾਤਮਾ ਦੇ ਪੈਦਾ ਕੀਤੇ ਨੇ, ਅਤੇ ਉਹ ਪਰਮਾਤਮਾ ਉਹਨਾਂ ਸਾਰਿਆਂ ਵਿੱਚ ਮੌਜੂਦ। ਅਗਲੀ ਪੰਕਤੀ 'ਚ ਭਗਤ ਜੀ ਕਹਿੰਦੇ ਨੇ ਕੇਸ਼ਵਾ ਬਚਾਉਣੀ ਆਈਏ ਮਈਏ ਏਕ ਆਨ ਜੀਓ, ਕੇਸ਼ਵਾ ਪਰਮਾਤਮਾ, ਉਹ ਕੇਸਾਂ ਵਾਲਾ ਪਰਮਾਤਮਾ ਨੂੰ ਬੜੇ ਵੱਖਰੇ ਵੱਖਰੇ ਨਾਵਾਂ ਦੇ ਨਾਲ ਯਾਦ ਕੀਤਾ ਪਾਤਸ਼ਾਹ ਨੇ, ਭਗਤ ਸਾਹਿਬਾਨ ਨੇ, ਕੇਸ਼ਵ ਕੇਸਾਂ ਵਾਲਾ ਪਰਮਾਤਮਾ। ਹੁਣ ਪਰਮਾਤਮਾ ਦੇ ਜਦੋਂ ਸਰੂਪ ਦਾ ਜ਼ਿਕਰ ਹੈ ਨਾ, ਤਾਂ ਉਹਨੂੰ ਕੇਸਾਂ ਵਾਲਾ ਕਿਹਾ ਵੀ ਉਹ ਪਰਮਾਤਮਾ ਦਾ ਸਰੂਪ ਇਸ ਤਰ੍ਹਾਂ ਦਾ। ਹਾਲਾਂਕਿ ਪਰਮਾਤਮਾ ਆਪਾਂ ਵਾਰ ਵਾਰ ਇਹ ਗੱਲ ਬਾਣੀ 'ਚ ਪੜ੍ਹਦੇ ਹਾਂ, ਆਪਾਂ ਹੁਣ ਵੀ ਜ਼ਿਕਰ ਕਰ ਰਹੇ ਸੀ, ਉਹ ਪਰਮਾਤਮਾ ਪੈਦਾ ਨਹੀਂ ਹੁੰਦਾ, ਜਨਮ ਨਹੀਂ ਹੁੰਦਾ, ਪਰਮਾਤਮਾ ਦਾ ਸਰੀਰ ਨਹੀਂ ਹੈ ਪਰਮਾਤਮਾ। ਪਰ ਜਦੋਂ ਕਿਤੇ ਪਰਮਾਤਮਾ ਦੇ ਸਰੂਪ ਦਾ ਜ਼ਿਕਰ ਹੁੰਦਾ ਹੈ, ਤਾਂ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਕੇਸਾਂ ਵਾਲਾ ਹੈ, ਉਹ ਕੇਸਵ ਹੈ। ਭਗਤ ਕਬੀਰ ਜੀ ਜਦੋਂ ਆਪਾਂ ਸਲੋਕ ਪੜ੍ਹਦੇ ਹਾਂ, ਉਹਦੇ ਵਿੱਚ ਭਗਤ ਜੀ ਕਹਿੰਦੇ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਆਸਾਰ, ਰਾਤ ਦਿਵਸ ਕਹਿ ਕੂਕਣਾ ਕਬੂ ਤਾਂ ਸੁਣਿਆ ਪੁਕਾਰ। ਉਹ ਪਰਮਾਤਮਾ ਜਿਹੜਾ ਕੇਸਾਂ ਵਾਲਾ ਹੈ, ਕਹਿੰਦੇ ਉਹਦੇ ਅੱਗੇ ਕੂਕਦਾ ਪਈ ਜਦੋਂ ਉਸ ਪਰਮਾਤਮਾ ਦੇ ਸਰੂਪ ਦਾ ਜ਼ਿਕਰ ਹੁੰਦਾ। ਪਰ ਇਸ ਗੱਲ ਦੀ ਪ੍ਰਤੱਖ ਉਦਾਹਰਣ ਸਾਨੂੰ ਮਿਲਦੀ ਹੈ, ਕਿਸੇ ਵੀ ਧਰਮ ਦਾ ਜ਼ਿਕਰ ਕਰ ਲਈਏ ਆਪਾਂ, ਆਪ ਜੀ ਅਮਰੀਕਾ ਦੀ ਧਰਤੀ 'ਤੇ ਬੈਠੇ ਹੋਏ, ਇੱਥੇ ਦਾ ਸਭ ਤੋਂ ਵੱਡਾ ਧਰਮ ਕ੍ਰਿਸਚੈਨਿਟੀ ਹੈ। ਕ੍ਰਿਸਚੈਨਿਟੀ ਦੇ ਜਿਹੜੇ ਹਜ਼ਰਤ ਈਸਾ ਮਸੀਹ ਜੀ ਨੇ, ਜਿਨ੍ਹਾਂ ਨੇ ਆਰੰਭਤਾ ਕੀਤੀ ਹੈ, ਉਹ ਵੀ ਕੇਸਾ ਧਾਰੀ। ਇਸਲਾਮ ਦੇ ਹਜ਼ਰਤ ਮੁਹੰਮਦ ਸਾਹਿਬ ਵੀ ਕੇਸਾ ਧਾਰੀ। ਸਨਾਤਨਵਾਦ ਦੇ ਸਾਰੇ ਜਿੰਨੇ ਵੀ ਆਪਾਂ ਦੇਵਤਿਆਂ ਦਾ ਜ਼ਿਕਰ ਕਰਦੇ ਹਾਂ, ਸਾਰੇ ਕੇਸਾ ਧਾਰੀ। ਕਾਰਨ, ਕਿਉਂਕਿ ਪਰਮਾਤਮਾ ਦੇ ਸਰੂਪ ਨੂੰ ਸੰਭਾਲ ਕੇ ਰੱਖਿਆ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਤੋਂ ਤਾਂ ਕਿਰਪਾ ਕਰਤੀ, ਇਹ ਉਪਦੇਸ਼ ਕਰ ਦਿੱਤਾ ਵੀ ਕੇਸਾਂ ਦੀ ਬੇਦਬੀ ਨਹੀਂ ਕਰਨੀ, ਉਹ ਪਰਮਾਤਮਾ ਦੇ ਇਸ ਸਰੂਪ ਨੂੰ ਸੰਭਾਲ ਕੇ ਰੱਖਣਾ, ਇਸ ਗੱਲ ਨੂੰ ਸਮਝਣਾ। ਉਹ ਪਰਮਾਤਮਾ ਦਾ ਸਰੂਪ ਹੈ ਕੇਸਾਂ ਵਾਲਾ ਸਰੂਪ। ਤੇ ਇੱਥੇ ਭਗਤ ਜੀ ਕੇਸਵਾ ਕਹਿ ਰਹੇ, ਕੇਸਵਾ ਬਚਾਉਣੀ, ਕਹਿੰਦੇ ਉਸ ਪਰਮਾਤਮਾ ਦੇ ਬਚਨ ਭਾਵ ਉਸ ਪਰਮਾਤਮਾ ਦੇ ਬੋਲ। ਆ ਹੁਣੇ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸੀ ਨਾ, ਅੰਮ੍ਰਿਤਾ ਪ੍ਰੈ ਬਚਨ ਤੁਮਾਰੇ, ਹੇ ਵਾਹਿਗੁਰੂ ਜੀ ਅੰਮ੍ਰਿਤ ਜੀਵਨ ਦੇਣ ਵਾਲੇ, ਆਤਮਿਕ ਜੀਵਨ ਦੇਣ ਵਾਲੇ, ਤੁਹਾਡੇ ਬਚਨ ਬੜੇ ਪਿਆਰੇ ਨੇ। ਇਹ ਗੁਰਬਾਣੀ ਸਾਰੀ ਪਰਮਾਤਮਾ ਦੇ ਬਚਨ ਨੇ, ਬੜੇ ਪਿਆਰੇ ਨੇ, ਬੜੇ ਪਿਆਰੇ ਬਚਨ। ਇੱਥੇ ਵੀ ਭਗਤ ਜੀ ਕਹਿ ਰਹੇ ਕੇਸਵਾ ਬਚਾਉਣੀ ਆਈਏ ਮਈਏ, ਭਾਵੇਂ ਕੋਈ ਔਰਤ ਹੈ ਭਾਵੇਂ ਕੋਈ ਮਰਦ ਹੈ,
ਜਿਹੜੇ ਵੀ ਬਚਨ ਬੋਲਦੇ ਪਏ ਨੇ ਉਹ ਸਾਰੇ ਪਰਮਾਤਮਾ ਦੇ ਦਿੱਤੇ ਹੋਏ ਬਚਨ, ਉਹਦੇ ਕਰਕੇ ਹੀ ਆਪਾਂ ਬੋਲ ਰਹੇ ਹਾਂ। ਇਹ ਪਰਮਾਤਮਾ ਦੇ ਬਚਨ ਹੀ ਸਾਡੇ ਮੁੱਖ ਵਿੱਚ ਨੇ, ਉਹ ਜੋ ਸਾਨੂੰ ਕਹਿੰਦਾ ਸੀ ਉਹ ਬੋਲਦੇ ਪਏ ਹਾਂ, ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੁੰਦਾ, ਉਹਦੇ ਹੁਕਮ ਅਨੁਸਾਰ ਹੀ ਸਭ ਕੁਝ ਹੋ ਰਿਹਾ। ਆਪਾਂ ਰੋਜ਼ ਸਵੇਰੇ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਭਗਤ ਜੀ ਕਹਿ ਰਹੇ ਕੇਸ਼ੜਾ ਬਚਾਉਣੀ ਅਈਏ ਮਈਏ, ਅਈਏ ਮਈਏ ਭਾਵ ਔਰਤ ਅਤੇ ਮਰਦ, ਚਾਹੇ ਕੋਈ ਵੀ ਹੈ, ਸਾਰੇ ਉਸ ਪਰਮਾਤਮਾ ਦੇ ਬਚਨਾਂ ਦੇ ਨਾਲ ਬੋਲਦੇ ਨੇ। ਏਕ ਆਨ ਜੀਓ, ਉਹ ਇੱਕ ਪਰਮਾਤਮਾ ਹੀ ਹੈ, ਉਹ ਜੀਵਾਤਮਾ ਜਿਹੜੀ ਸਾਡੇ ਅੰਦਰ ਹੈ, ਇੱਕ ਪਰਮਾਤਮਾ ਹੀ ਹੈ। ਅਗਲੇ ਪਦੇ 'ਚ ਫਿਰ ਭਗਤ ਨਾਮਦੇਵ ਜੀ ਸਮਝਾ ਰਹੇ, ਕਹਿੰਦੇ ਪਿੰਦੀ ਉਬਕਲੇ ਸੰਸਾਰਾ, ਪਹਿਲੇ ਵੀ ਪਿੰਦੀ ਦਾ ਜ਼ਿਕਰ ਆਇਆ, ਪਾਣੀ ਦੀਆਂ ਟਿੰਡਾਂ ਜਿਹੜੀਆਂ ਖੂਹ ਵਿੱਚੋਂ ਪਾਣੀ ਭਰਦੇ ਆ ਉਹ ਟਿੰਡਾਂ, ਕਹਿੰਦੇ ਇੱਥੇ ਮਨੁੱਖ ਇਸ ਤਰ੍ਹਾਂ ਚੱਕਰ ਖਾ ਰਹੇ ਨੇ ਜਿਵੇਂ ਪਾਣੀ ਦੀਆਂ ਟਿੰਡਾਂ। ਸੰਸਾਰ ਦੇ ਜੀਵ ਇਸ ਤਰੀਕੇ ਨਾਲ ਜੀਵਨ ਜੀਉ ਰਹੇ ਨੇ, ਭਟਕਦੇ ਪਏ ਨੇ, ਮਾਇਆ ਦੀ ਖੇਡ ਵਿੱਚ ਨੱਚਦੇ ਪਏ। ਪਿੰਦੀ ਉਪਕਲੇ ਸੰਸਾਰਾ, ਪਰੰਪਰਮ ਆਏ ਤੁਮ ਚੇ ਦੁਆਰਾ, ਕਹਿੰਦੇ ਮੈਂ ਭਟਕ ਭਟਕ ਕੇ, ਹੇ ਵਾਹਿਗੁਰੂ ਜੀ, ਹੇ ਪ੍ਰਭੂ ਜੀ, ਮੈਂ ਤੁਹਾਡੇ ਦੁਆਰੇ 'ਤੇ ਆ, ਮੈਂ ਤੁਹਾਡੇ ਦੁਆਰੇ 'ਤੇ ਆ। ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਦੁਆਰ, ਬਾਹੇ ਕਹੇ ਕੀ ਲਾਜਸ ਗੋਬਿੰਦ ਦਾਸ। ਰੋਜ਼ ਆਪਾਂ ਰਾਜ ਸਾਹਿਬ ਦੀ ਬਾਣੀ 'ਚ ਪੜ੍ਹਦੇ, ਕਹਿੰਦੇ ਮੈਂ ਸਾਰਾ ਕੁਝ ਛੱਡ ਦਿੱਤਾ ਹੈ, ਮੈਂ ਹੋਰ ਕਿਤੇ ਨਹੀਂ ਜਾਣਾ, ਮੈਂ ਤੁਹਾਡੇ ਦੁਆਰ 'ਤੇ, ਤੁਹਾਡੇ ਕੋਲ, ਹੁਣ ਮੈਂ ਕਿਤੇ ਨਹੀਂ ਜਾਣਾ। ਜਦੋਂ ਸ਼ਰਨ ਵਿੱਚ ਆ ਜਾਵੇ ਨਾ ਬੰਦਾ, ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ, ਵਾਰ ਵਾਰ ਇਸ ਸ਼ਬਦ ਦਾ ਆਪਾਂ ਜ਼ਿਕਰ ਕਰਦੇ ਹਾਂ, ਸ਼ਰਨ ਵਿੱਚ ਆਉਣਾ ਮਤਲਬ ਆਪਣਾ ਆਪ ਸਰੈਂਡਰ ਕਰ ਦੇਣਾ, ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ, ਆਪਣੀ ਹਉਮੈ ਨੂੰ ਖਤਮ ਕਰ ਦੇਣਾ, ਆਪਣਾ ਆਪ ਇੱਕ ਵੱਖਰੀ ਪਹਿਚਾਣ ਬਣਾਉਂਦਾ ਜੋ ਸਾਡੇ ਵਿੱਚੋਂ ਆਪਣਾ ਆਪ ਮੈਂ ਹਾਂ, ਆਪਣੀ ਉਸ ਮੈਂ ਨੂੰ ਖਤਮ, ਆਪਣੀ ਮੈਂ ਨੂੰ ਤੂੰ ਦੇ ਵਿੱਚ ਲੈ ਜਾਣਾ, ਇਸ ਭਟਕਣਾ ਤੋਂ ਖਤਮ ਕਰ ਲੈਣਾ ਆਪਣੇ ਆਪ ਕਿ ਮੈਂ ਵੀ ਕੁਝ ਹਾਂ। ਭਗਤ ਕਬੀਰ ਜੀ ਕਹਿੰਦੇ ਨੇ ਬਾਣੀ ਵਿੱਚ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਕਹਿੰਦੇ ਹੇ ਵਾਹਿਗੁਰੂ, ਮੈਂ ਜਿੱਥੇ ਵੀ ਦੇਖਦਾ ਮੈਨੂੰ ਤੁਸੀਂ ਨਜ਼ਰ ਆਉਂਦੇ, ਕਿਉਂਕਿ ਮੈਂ ਹੁਣ ਤੂੰ ਕਰ ਰਿਹਾ, ਮੈਂ ਵਾਲਾ ਕੰਮ ਖਤਮ ਕਰਦਾ, ਤੂੰ ਤੂੰ ਕਰਤਾ ਤੂੰ ਹੂੰ, ਮੁਝ ਮੈਂ ਰਹਾ ਨਾ ਹੂੰ। ਹੁਣ ਉਹ ਹੰਕਾਰ ਨਹੀਂ, ਹੁਣ ਹਉਮੈ ਨਹੀਂ, ਹੁਣ ਮੈਂ ਨਹੀਂ, ਹੁਣ ਤੂੰ ਹੀ ਤੂੰ। ਜਦੋਂ ਮਨੁੱਖ ਸ਼ਰਨ ਵਿੱਚ ਆ ਜਾਂਦਾ ਫਿਰ ਕਹਿੰਦਾ ਜੀ ਤੂੰ, ਤੁਸੀਂ ਹੋ ਮਹਾਰਾਜ, ਕੁਝ ਵੀ ਹੋਰ ਕੁਝ ਵੀ ਨਹੀਂ, ਕਿਤੇ ਵੀ ਨਹੀਂ। ਇਹੀ ਅਵਸਥਾ ਅਸੀਂ ਆਪਣੇ ਜੀਵਨ ਵਿੱਚ ਲਿਆਉਂਦੇ, ਇਹ ਭਗਤ ਸਾਹਿਬਾਨ ਦੇ ਜੀਵਨ ਵਿੱਚੋਂ, ਭਗਤ ਸਾਹਿਬਾਨ ਦੀ ਬਾਣੀ ਵਿੱਚੋਂ, ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਸਾਨੂੰ ਇਹੀ ਕੁਝ ਮਿਲਦਾ। ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਦੀ ਆਰੰਭਤਾ ਕੀਤੀ, ਬਾਣੀ ਰਚੀ, ਤੇ ਬਾਣੀ ਹੀ ਸਾਨੂੰ ਇੱਕੋ ਇੱਕ ਰਸਤਾ ਦਿੱਤਾ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੇ ਲਈ, ਕਿ ਪਰਮਾਤਮਾ ਦਾ ਨਾਮ ਜਪਣਾ, ਇਹੀ ਉਸ ਪਰਮਾਤਮਾ ਨਾਲ ਮਿਲਾਪ ਕਰਨ ਦੇ ਸਾਡੇ ਕੋਲ ਰਸਤਾ ਹੈ। ਤੇ ਇਸ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਗਤ ਸਾਹਿਬਾਨ ਦੀ ਬਾਣੀ ਇਕੱਤਰ ਕੀਤੀ, ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਸ਼ਹਿਰ 'ਚ ਗਏ ਉੱਥੇ ਜਿਹੜੀ ਜਿਹੜੀ ਬਾਣੀ, ਜਿਹੜੀ ਜਿਹੜੀ ਰਚਨਾ ਉੱਥੋਂ ਦੇ ਰਹਿਣ ਵਾਲੇ ਭਗਤ ਸਾਹਿਬਾਨ ਦੀ ਪ੍ਰਾਪਤ ਹੋਈ, ਵਿਸ਼ੇਸ਼ ਤੌਰ 'ਤੇ ਉਹ ਰਚਨਾ ਜਿਸ ਰਚਨਾ ਦੇ ਨਾਲ ਜੁੜ ਕੇ ਮਨੁੱਖ ਆਪਣੇ ਜੀਵਨ ਲਈ ਸਿੱਧ ਪ੍ਰਾਪਤ ਕਰਦਾ ਅਤੇ ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਲੇ ਰਸਤੇ 'ਤੇ ਚੱਲਦਾ, ਉਹ ਬਾਣੀ ਇਕੱਤਰ ਕੀਤੀ ਪਾਤਸ਼ਾਹ ਅਤੇ ਸਾਨੂੰ ਉਪਦੇਸ਼ ਦਿੱਤਾ ਕਿ ਬਾਣੀ ਨਾਲ ਜੁੜਨਾ ਹੈ। ਆਪਾਂ ਹੁਣ ਬਾਣੀ ਦਾ ਦਿਹਾੜਾ ਮਨਾਉਣਾ ਆਉਣੇ ਦਿਨ ਆਉਣ ਵਾਲੇ ਦਿਨਾਂ ਵਿੱਚ, ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਹੀ ਗੁਰਸਿੱਖ ਬਾਣੀ ਨਾਲ ਜੁੜ ਗਏ, ਬਾਣੀ ਪੜ੍ਹਦੇ, ਉਹਨਾਂ ਦੇ ਜੀਵਨ ਵਿੱਚ ਬਾਣੀ ਹੈ, ਇਸ ਗੱਲ ਦੇ ਸਾਨੂੰ ਇਤਿਹਾਸ ਵਿੱਚੋਂ ਪ੍ਰਮਾਣ ਮਿਲਦੇ। ਭਾਈ ਲਹਿਣਾ ਜੀ
ਖਡੂਰ ਸਾਹਿਬ ਦੀ ਧਰਤੀ 'ਤੇ ਰਹਿਣ ਵਾਲੇ ਨੇ, ਦੁਕਾਨਦਾਰੀ ਕਰਦੇ ਨੇ ਅਤੇ ਨਾਲ ਧਰਮ ਦਾ ਕਾਰਜ ਵੀ ਕਰਦੇ। ਹਰ ਸਾਲ ਦੇਵੀ ਮਾਤਾ ਦੀ ਯਾਤਰਾ 'ਤੇ ਜਾਂਦੇ ਨੇ, ਕੁਝ ਨਾਲ ਆਪਣੇ ਸਾਥੀਆਂ ਨੂੰ ਲੈ ਕੇ। ਧਰਮ ਦੇ ਵਿੱਚ ਵੀ ਉਹਨਾਂ ਦੀ ਰੁਚੀ ਹੈ। ਕੋਈ ਵੀ ਧਰਮੀ ਵਿਅਕਤੀ ਮਿਲਦਾ ਉਹਨਾਂ ਨੂੰ, ਪਤਾ ਵੀ ਕੁਝ ਇਸ ਤਰ੍ਹਾਂ ਦੇ ਲੋਕ ਆਏ ਨੇ ਜਿਹੜੇ ਧਰਮ ਦੀ ਚਰਚਾ ਕਰਦੇ ਨੇ, ਉਹਨਾਂ ਨਾਲ ਜਾ ਕੇ ਮਿਲਦੇ ਬੈਠਦੇ। ਅਤੇ ਭਾਈ ਲਹਿਣਾ ਜੀ ਇੱਕ ਦਿਨ ਦੁਕਾਨ 'ਤੇ ਬੈਠੇ ਨੇ ਆਪਣੀ 'ਤੇ, ਅਤੇ ਇੱਕ ਗੁਰਸਿੱਖ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸਕਾਰਾਂ ਨੇ ਨਾਮ ਲਿਖਿਆ ਭਾਈ ਜੋਧ ਜੀ। ਭਾਈ ਜੋਧ ਜੀ ਉਹਨਾਂ ਕੋਲ ਆਏ ਨੇ। ਹੁਣ ਦੇਖੋ ਗੁਰੂ ਕੇ ਸਿੱਖ ਉਸ ਵਕਤ ਬਾਣੀ ਨਾਲ ਕਿੰਨੇ ਜੁੜੇ ਹੋਏ ਨੇ ਕਿ ਭਾਈ ਜੋਧ ਜੀ ਦੁਕਾਨ ਤੋਂ ਸਮਾਨ ਖਰੀਦਣ ਆਏ ਨੇ, ਪਰ ਨਾਲ ਨਾਲ ਬਾਣੀ ਪੜ੍ਹਦੇ ਪਏ, ਅਤੇ ਬਾਣੀ ਵੀ ਇਸ ਤਰੀਕੇ ਨਾਲ ਪੜ੍ਹਦੇ ਨੇ ਵੀ ਦੂਸਰੇ ਵਿਅਕਤੀ ਨੂੰ ਸੁਣਦੀ ਪਈ ਹੈ। ਭਾਈ ਲਹਿਣਾ ਜੀ ਨੂੰ ਸੁਣਿਆ ਅਤੇ ਨਾਲ ਹੀ ਪੁੱਛਣ ਲੱਗ ਪਏ ਵੀ ਇਹ ਕੀ ਪੜ੍ਹ ਰਹੇ, ਕਿਉਂਕਿ ਸੁਣਦਿਆਂ ਸਾਰ ਮਨ ਵਿੱਚ ਕੁਝ ਸ਼ਾਂਤੀ ਜਿਹੀ ਮਹਿਸੂਸ ਹੋਈ ਹੈ, ਇੱਕ ਅਲੱਗ ਜਿਹਾ ਅਹਿਸਾਸ ਮਹਿਸੂਸ ਹੋਇਆ, ਐਸੀ ਫੀਲਿੰਗ ਆਈ ਹੈ। ਅਤੇ ਪੁੱਛਣ ਲੱਗ ਪਏ ਵੀ ਇਹ ਕੀ ਪੜ੍ਹ ਰਹੇ, ਉਹ ਕਹਿੰਦੇ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ। ਬਹੁਤ ਪ੍ਰਭਾਵਿਤ ਹੋਏ ਭਾਈ ਲਹਿਣਾ ਜੀ, ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ ਬੜੇ ਪ੍ਰਭਾਵਿਤ ਹੋਏ। ਮਨ ਵਿੱਚ ਇੱਛਾ ਜਾ ਕੇ ਵੀ ਗੁਰੂ ਨਾਨਕ ਸਾਹਿਬ ਨੂੰ ਜਦੋਂ ਕਿਤੇ ਮੌਕਾ ਮਿਲਿਆ ਤਾਂ ਮਿਲਾਂਗਾ। ਇੱਕ ਘਟਨਾ ਹੋਰ ਵਾਪਰ ਗਈ। ਇੱਕ ਵਿਅਕਤੀ, ਉਹ ਵੀ ਭਾਈ ਲਹਿਣਾ ਜੀ ਕੋਲ ਰੋਜ਼ ਆਪਣੇ ਘਰ ਦੇ ਲਈ ਸਮਾਨ ਲੈਣ ਆਉਂਦਾ, ਰਾਸ਼ਨ ਲੈਣ ਆਉਂਦਾ, ਉਹ ਆਇਆ ਅਤੇ ਉਹਦੇ ਕੋਲ ਅੱਜ ਪੈਸੇ ਬੜੇ ਥੋੜ੍ਹੇ ਨੇ, ਮਜ਼ਦੂਰੀ ਕਰਦਾ, ਥੋੜ੍ਹੇ ਜਿਹੇ ਪੈਸੇ ਮਿਲੇ ਨੇ, ਅਤੇ ਥੋੜ੍ਹੇ ਜਿਹੇ ਪੈਸੇ ਲਿਆ ਕੇ ਭਾਈ ਲਹਿਣਾ ਜੀ ਨੂੰ ਦਿੱਤੇ, ਕਹਿੰਦੇ ਜਿੰਨਾ ਕੁ ਰਾਸ਼ਨ ਆਉਂਦਾ ਉਹਨਾਂ ਕੋਈ ਦੇ ਦੇ। ਭਾਈ ਲਹਿਣਾ ਜੀ ਕਹਿੰਦੇ ਵੀ ਇਹਦੇ ਤਾਂ ਬੜਾ ਥੋੜ੍ਹਾ ਰਾਸ਼ਨ ਆਏਗਾ, ਤੇਰੇ ਪਰਿਵਾਰ ਵਿੱਚ ਤੂੰ ਵੀ ਹੈ, ਤੇਰੀ ਪਤਨੀ ਹੈ, ਕਿ ਤੇਰੀ ਛੋਟੀ ਬੱਚੀ ਵੀ ਹੈ। ਭਾਈ ਲਹਿਣਾ ਜੀ ਨੇ ਜਦੋਂ ਉਹਨੂੰ ਰਾਸ਼ਨ ਦੇਣ ਲੱਗੇ ਨਾ, ਕੁਝ ਆਟਾ ਆਪਣੇ ਕੋਲੋਂ ਪਾ ਦਿੱਤਾ, ਕਿਉਂਕਿ ਧਰਮੀ ਸੋਚ ਵਾਲੇ ਨੇ ਵੀ ਚੱਲ ਕੀ ਫਰਕ ਪੈਂਦਾ, ਲੋੜਵੰਦ ਹੈ। ਉਹ ਕਹਿੰਦਾ ਨਹੀਂ, ਮੈਂ ਨਹੀਂ ਲੈਣਾ, ਜਿੰਨਾ ਮੇਰਾ ਬਣਦਾ, ਜਿੰਨੇ ਪੈਸੇ ਦਿੱਤੇ ਨੇ ਉਨਾ ਹੀ ਰਾਸ਼ਨ ਦੇ। ਕਹਿੰਦੇ ਕਿਉਂ? ਕਹਿੰਦੇ ਮੇਰੇ ਗੁਰੂ ਦਾ ਹੁਕਮ ਨਹੀਂ, ਮਿਹਨਤ ਕਰਨੀ ਹੈ, ਮਿਹਨਤ ਕਰਕੇ ਮੈਂ ਆਪਾਂ ਹੁਣ ਕਿਰਤ ਦੀ ਗੱਲ ਕਰ ਰਹੇ, ਕਿਰਤ ਕਰਨੀ ਹੈ, ਆਪ ਜੀ ਕਿਰਤ ਕਰ ਰਹੇ, ਸਾਨੂੰ ਤਾਂ ਉਪਦੇਸ਼ ਹੈ ਗੁਰੂ ਦਾ ਵੀ ਕਿਰਤ ਕਰਕੇ ਕਮਾਈ ਕਰਨੀ ਹੈ ਅਤੇ ਇਹਦੇ ਵਿੱਚੋਂ ਦਸਵੰਧ ਕੱਢਣਾ ਹੈ। ਕਹਿੰਦਾ ਨਹੀਂ, ਤੁਸੀਂ ਆਪਣਾ ਜਿਹੜਾ ਵੱਧ ਆਟਾ ਪਾਇਆ ਨਾ ਬਾਹਰ ਕੱਢ ਲਓ। ਭਾਈ ਲਹਿਣਾ ਜੀ ਬੜੇ ਹੈਰਾਨ ਹੋਏ ਵੀ ਕਮਾਲ ਹੈ, ਇਹ ਇੱਦਾਂ ਕਿਉਂ ਕਰ ਰਿਹਾ? ਕਹਿੰਦੇ ਕਿਉਂ? ਕਹਿੰਦੇ ਮੇਰੇ ਗੁਰੂ ਦਾ ਹੁਕਮ ਹੈ। ਕਹਿੰਦਾ ਗੁਰੂ ਕੌਣ ਹੈ ਤੁਹਾਡਾ? ਕਹਿੰਦਾ ਗੁਰੂ ਨਾਨਕ ਦੇਵ ਜੀ। ਹੁਣ ਉੱਥੇ ਵੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਹੋ ਗਿਆ, ਭਾਈ ਲਹਿਣਾ ਜੀ ਨੇ ਬਾਣੀ ਵੀ ਸੁਣ ਲਈ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਇੱਕ ਹੋਰ ਕੁਝ ਜਿਹੜੇ ਆਪਾਂ ਕਿਸੇ ਨੂੰ ਆਪਾਂ ਸਾਧੂ ਲੋਕ ਕਹਿ ਦਿੰਦੇ ਹਾਂ, ਕੁਝ ਐਸੇ ਲੋਕਾਂ ਦਾ ਇੱਕ ਇਕੱਠਾ ਟੋਲਾ ਸੀ, ਗਰੁੱਪ ਸੀ, ਉਹ ਆਏ ਖਡੂਰ ਸਾਹਿਬ ਦੀ ਧਰਤੀ 'ਤੇ, ਵਿਚਾਰਾਂ ਹੁੰਦੀਆਂ, ਵਿਚਾਰ ਵਟਾਂਦਰੇ ਹੁੰਦੇ, ਲੋਕ ਉਹਨਾਂ ਨੂੰ ਜਾ ਕੇ ਸੁਣਦੇ, ਭਾਈ ਲਹਿਣਾ ਜੀ ਵੀ ਚਲੇ ਜਾਂਦੇ। ਉੱਥੇ ਜਦੋਂ ਗੱਲਾਂ ਬਾਤਾਂ ਹੋਈਆਂ ਅਤੇ ਗੱਲਾਂ ਗੱਲਾਂ ਵਿੱਚ ਇਹ ਗੱਲ ਹੋਈ ਵੀ ਇਸ ਵਕਤ ਦੁਨੀਆਂ 'ਤੇ ਇੱਥੇ ਕੋਈ ਅਗਰ ਹੈ ਜਿਹੜਾ ਪਰਮਾਤਮਾ ਨਾਲ ਜੋੜਨ ਵਿੱਚ ਤੁਹਾਡੀ ਸਹਾਇਤਾ ਕਰਦਾ, ਤੁਹਾਨੂੰ ਜੀਵਨ ਸਿੱਧ ਦਿੰਦਾ, ਤਾਂ ਉਹ ਗੁਰੂ ਨਾਨਕ ਸਾਹਿਬ ਨੇ। ਹੁਣ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਬਾਰੇ ਸੁਣ ਵੀ ਲਿਆ, ਪਾਤਸ਼ਾਹ ਦੀ ਬਾਣੀ ਨੂੰ ਵੀ ਸੁਣ ਲਿਆ, ਕਿਉਂਕਿ ਬਾਣੀ ਪੜ੍ਹਦੇ ਪਏ ਸਨ ਭਾਈ ਜੋਧ ਜੀ, ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਸੀ ਵੀ ਹੁਣ ਕਿਸੇ ਸਰੀਰ ਨਾਲ ਨਾ ਜੁੜ ਕੇ ਬਾਣੀ ਨਾਲ ਜੁੜਨਾ, ਪਾਤਸ਼ਾਹ ਨੇ ਬਾਣੀ ਨਾਲ ਜੁੜਨਾ। ਅਤੇ ਅੱਜ ਤੱਕ ਇਹ ਉਪਦੇਸ਼ ਸਾਡੇ ਕੋਲ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਦੀ ਆਰੰਭਤਾ ਕੀਤੀ, ਪੰਚਮ ਪਾਤਸ਼ਾਹ ਨੇ ਬਾਣੀ ਦੀ ਸੰਪਾਦਨਾ ਕਰਕੇ ਆਦਿ ਬੀੜ ਥਾਪ ਦਿੱਤੀ, ਪਹਿਲਾ ਪ੍ਰਕਾਸ਼ ਜਿਹੜਾ ਆਪਾਂ ਹੁਣ ਮਨਾਉਣਾ 12 ਤਾਰੀਖ ਨੂੰ, ਪਹਿਲਾ ਪ੍ਰਕਾਸ਼ ਕੀਤਾ ਦਰਬਾਰ ਸਾਹਿਬ ਵਿਖੇ, ਅਤੇ ਦਸਮ ਪਾਤਸ਼ਾਹ ਨੇ ਇਸ ਆਦਿ ਬੀੜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਰਜ ਕਰਕੇ ਇਹਨੂੰ ਸੰਪੂਰਨ ਕੀਤਾ ਅਤੇ ਇਹਨੂੰ ਦਮਦਮੀ ਬੀੜ ਕਿਹਾ ਜਾਂਦਾ। ਇਸੇ ਦਮਦਮੀ ਬੀੜ ਨੂੰ ਦਸਮ ਪਾਤਸ਼ਾਹ ਨੇ 1708 ਦੇ ਵਿੱਚ ਨਾਂਦੇੜ ਸਾਹਿਬ ਦੀ ਧਰਤੀ 'ਤੇ, ਜਿੱਥੇ ਤਖ਼ਤ ਹਜ਼ੂਰ ਸਾਹਿਬ ਹੈ, ਉੱਥੇ ਗੁਰਤਾ ਗੱਦੀ ਬਖਸ਼ ਦਿੱਤੀ ਅਤੇ ਇਹ ਸਾਨੂੰ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਅਸੀਂ ਰੋਜ਼ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ ਕਿ ਸਾਨੂੰ ਗੁਰੂ ਸਾਹਿਬ ਨੇ ਹੁਕਮ ਦਿੱਤਾ ਹੈ
ਗੁਰੂ ਸਾਹਿਬ ਮੰਨਣਾ, ਗੁਰੂ ਮੰਨਣਾ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਬਾਣੀ ਨੇ, ਬਾਣੀ ਗੁਰੂ ਸਾਹਿਬਾਨ ਦੀ ਨਹੀਂ ਹੈ ਕੇਵਲ, ਬਾਣੀ ਭਗਤ ਸਾਹਿਬਾਨ ਦੀ ਵੀ ਹੈ, ਬਾਣੀ ਪਾਠ ਸਾਹਿਬਾਨ ਦੀ ਵੀ ਹੈ, ਬਾਣੀ ਗੁਰਸਿੱਖਾਂ ਦੀ। ਅਸੀਂ ਜਦੋਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਹੇ ਹਾਂ, ਅਸੀਂ ਗੁਰੂ ਸਾਹਿਬਾਨ ਨੂੰ ਮੱਥਾ ਟੇਕਦੇ ਹਾਂ, ਨਾਲ ਭਗਤ ਸਾਹਿਬਾਨ ਨੂੰ ਮੱਥਾ ਟੇਕ, ਭਗਤ ਨਾਮਦੇਵ ਜੀ ਦੀ ਸ਼ਬਦ ਦਾ ਵਿਚਾਰ ਕਰ ਰਹੇ ਹਾਂ, ਅਸੀਂ ਭਗਤ ਨਾਮਦੇਵ ਜੀ ਨੂੰ ਵੀ ਮੱਥਾ ਟੇਕ। ਇਹ ਬਾਣੀ ਹੈ, ਇਸੇ ਬਾਣੀ ਦੇ ਵਿੱਚੋਂ ਸਾਨੂੰ ਉਪਦੇਸ਼ ਪ੍ਰਾਪਤ ਹੁੰਦੇ ਨੇ। ਅਤੇ ਭਗਤ ਜੀ ਕਹਿੰਦੇ ਨੇ ਕਿਸੇ ਭਰਮ ਦੇ ਵਿੱਚ ਮੈਂ ਭਰਮਾਂ ਦੇ ਵਿੱਚ ਭਟਕ ਕੇ ਹੁਣ ਤੁਹਾਡੇ ਦੁਆਰੇ 'ਤੇ ਆ ਗਿਆ। ਪਿੰਡ ਯੁੱਭ ਕਲੇ ਸੰਸਾਰਾ, ਉਹ ਟਿੰਡਾਂ ਵਾਂਗੂ ਭਟਕਦੇ ਪਏ ਹਾਂ, ਅਤੇ ਭਟਕ ਭਟਕ ਕੇ ਹੇ ਵਾਹਿਗੁਰੂ ਮੈਂ ਤੁਹਾਡੇ ਦੁਆਰ 'ਤੇ ਆ ਗਿਆ। ਕਹਿੰਦੇ ਹੁਣ ਤੁਸੀਂ ਮੈਨੂੰ ਪੁੱਛੋਗੇ ਤੂੰ ਕੌਣ ਹੈ, ਤੂੰ ਕੌਣ ਰੇ? ਨਾਮਾ, ਮੈਂ ਜੀ, ਹੇ ਵਾਹਿਗੁਰੂ ਜੀ ਮੈਂ, ਅਗਰ ਕਹਿੰਦੇ ਨਾਮਾ, ਮੈਂ ਨਾਮਦੇਵ ਹੋ ਜੀ, ਹੇ ਪ੍ਰਭੂ ਜੀ। ਆਲਾ ਤੇ ਨਿਵਾਰਨਾ ਜਮ ਕਾਰਨਾ, ਆਲਾ ਕਹਿੰਦੇ ਨੇ ਘਰ ਨੂੰ, ਆਲਣਾ ਹੁੰਦਾ ਨਾ ਪੰਛੀ ਦਾ ਆਲਣਾ, ਆਲਾ ਘਰ ਜਿੱਥੇ ਰਹਿੰਦਾ ਵਾ। ਕਹਿੰਦੇ ਮੈਨੂੰ ਇਸ ਦੁਨਿਆਵੀ ਜੰਜਾਲ ਤੋਂ ਨਿਵਾਰਨਾ ਕਰਾ ਦਿਓ, ਮੇਰਾ ਛੁਟਕਾਰਾ ਕਰਾ ਦਿਓ, ਕਿਉਂਕਿ ਜਮ ਦਾ ਬੜਾ ਡਰ ਲੱਗਦਾ ਹੈ ਦੁਨਿਆਵੀ, ਜਿੰਨਾ ਆਪਾਂ ਦੁਨੀਆਂ 'ਚ ਮਸਤ ਹੁੰਦੇ ਹਾਂ ਉਨਾ ਹੀ ਮੌਤ ਦਾ ਡਰ ਵੱਧਦਾ ਹੈ। ਕਹਿੰਦੇ ਮੈਂ ਆਪ ਜੀ ਦੀ ਸ਼ਰਨ ਆ ਗਿਆ, ਮੇਰਾ ਛੁਟਕਾਰਾ ਕਰਵਾ ਦਿਓ, ਇਸ ਮਾਇਆ ਦੇ ਚੱਕਰ ਤੋਂ ਮੇਰਾ ਛੁਟਕਾਰਾ ਕਰਵਾ ਦਿਓ, ਇਹੀ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਹੈ। ਆਪਾਂ ਅੱਜ ਭਗਤ ਨਾਮਦੇਵ ਜੀ ਦੇ ਇਸ ਸ਼ਬਦ ਨੂੰ ਵਿਚਾਰਨ ਦਾ ਯਤਨ ਕੀਤਾ ਹੈ। ਭਗਤ ਨਾਮਦੇਵ ਜੀ ਆਖਰੀ ਪੰਕਤੀਆਂ ਵਿੱਚ ਪਰਮਾਤਮਾ ਅੱਗੇ ਅਰਦਾਸ ਬੇਨਤੀ ਜੋਦੜੀ ਕਰ ਰਹੇ ਨੇ, ਆਲਾ ਤੇ ਨਿਵਾਰਨਾ ਜਮ ਕਰਨਾ, ਕਹਿੰਦੇ ਮੇਰਾ ਨਿਵਾਰਨ ਕਰਵਾ ਦਿਓ, ਮੇਰਾ ਛੁਟਕਾਰਾ ਕਰਵਾ ਦਿਓ। ਬਸ ਇਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਜਦੋਂ ਸਾਡਾ ਮਾਇਆ ਤੋਂ ਵਿਕਾਰਾਂ ਤੋਂ ਛੁਟਕਾਰਾ ਹੋ ਜਾਵੇ ਤੇ ਫਿਰ ਜਿਉਂਦੇ ਜੀ ਮੁਕਤੀ ਪ੍ਰਾਪਤ ਹੋ ਜਾਵੇ। ਗੁਰਮਤਿ ਦੇ ਵਿੱਚ ਜਿਉਂਦੇ ਜੀ ਮੁਕਤੀ ਦਾ ਸਿਧਾਂਤ ਹੈ, ਮਰਨ ਤੋਂ ਬਾਅਦ ਵਾਲੀ ਮੁਕਤੀ ਨਹੀਂ ਪ੍ਰਾਪਤ ਕੀਤੀ ਜਾਂਦੀ, ਨਹੀਂ ਸਮਝੀ ਜਾਂਦੀ, ਜਿਉਂਦੇ ਜੀ ਮੁਕਤੀ ਦਾ ਸਿਧਾਂਤ। ਤੇ ਇਹੀ ਗੱਲ ਅੱਜ ਸਾਨੂੰ ਇਸ ਸ਼ਬਦ ਵਿੱਚੋਂ ਸੋਝੀ ਪ੍ਰਾਪਤ ਹੋ ਰਹੀ ਹੈ। ਆਓ ਆਪਾਂ ਇਸ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਦਾ ਯਤਨ ਕੀਤਾ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਜੋਦੜੀ ਕਰੀਏ। ਪਾਤਸ਼ਾਹ ਸਾਨੂੰ ਵੀ ਸਮਰੱਥਾ ਬਖਸ਼ੋ, ਸਾਨੂੰ ਇਹ ਅੰਦਰ ਵੀ ਐਸੇ ਗੁਣ ਭਰੋ ਕਿ ਸਾਡੇ ਵੀ ਜੀਵਨ ਨੂੰ ਸੇਧ ਮਿਲ ਜਾਏ, ਜੀਵਨ ਵਿੱਚ ਗੁਣ ਆ ਜਾਣ, ਜੀਵਨ ਦਾ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਹੋ ਜਾਵੇ। ਸੱਚਮੁੱਚ ਜਦੋਂ ਇਹ ਅਰਦਾਸ ਬੇਨਤੀ ਜੋਦੜੀ ਕਬੂਲ ਹੋ ਗਈ ਤਾਂ ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਘਰ ਭਰਾ ਬਾਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ ਜੀ, ਭੁੱਲ ਚੁੱਕ ਦੀ ਖਿਮਾ। ਆਓ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰੀਏ, ਉਪਰੰਤ ਅਰਦਾਸ ਤੇ ਸਮਾਪਤੀ ਹੈ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਣੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਵਣਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨਹਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ,

ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜਿਤ ਆਵੈ ਚਿਤਾਵਨ ਕਾ ਸਤਿਕਾਰ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ ਤੋ ਦਿਗ ਦਿਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਨਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਰ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਈ ਜਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ

ਮਹਾਰਾਜ ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸੋਦਰ ਰਹਿਰਾ ਸਾਹਿਬ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਹੁਕਮਨਾਮੇ ਦੀ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸਿੱਧ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਆਪਾਂ ਆਪਣੇ ਅਸਥਾਨਾਂ ਦੀਆਂ ਜਿਹੜੀਆਂ ਕਲਾਂ ਬਖਸ਼ਿਸ਼ ਕਰਨੀਆਂ ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ।

ਰਾਮਦਾਸ ਗੁਰ ਰਾਮਦਾਸ ਰਾਖੋ ਸਰਨਾਈ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ

0: ਪਾਤਸ਼ਾਹ, ਵਾਹਿਗੁਰੂ ਜੀ ਕੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਵ ਰੱਖਿਆ ਗੁਰਦਿਆਲ ਹੈ, ਭੈ ਦੁਖ ਵਿਨਾਸ਼ਨ ਹੈ।

ਮੀਤ ਹਰ ਕੀਰਤਨ ਕਾ ਹਰੂ ਹਰ ਦੇਹੁ ਨਾਨਕ ਕੀ ਮੀਤ ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਘਰ ਗਾਵੋ ਸੋਹਿਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਉ, ਸਿਮਰ ਸਿਮਰ ਸੁਖ ਪਾਵੈ, ਕਲ ਕਲੇਹ ਤਨ ਮਾਹਿ ਮਿਟਾਵ। ਸਿਮਰਉ ਜਾਸ ਸੁਭ ਸੰਵਰਿ, ਕੈ ਨਾਮ ਜਪਤਾ ਗਨ ਤਨਿ ਕੈ ਬੇਦ ਪ੍ਰਾਨ। ਸਿਮਰ ਸੋਦਾਖਿਰ, ਕਿਨੇ ਰਾਮ ਨਾਮ ਕਾਖਿਰ, ਕਿਨ ਕੈ ਏਕ ਜਿਹ ਜੀਅ ਵਸਾਵੈ, ਤਾ ਕਿ ਮਹਿਮਾ ਗਨਿ ਨਾਵੈ। ਕਾਂਖੀਏ ਕੈ ਦਰਸ ਤੁਹਾਰੁ, ਨਾਨਕੂ ਸੰਮੋਹਿ ਉਧਾਰੁ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨ ਬਸੈ, ਪ੍ਰਭ ਕੈ ਸਮ ਦੁਖ ਜਮ ਨਸੈ, ਪ੍ਰਭ ਕੈ ਸਮ ਕਾਲ ਪਰ ਹਰੈ, ਪ੍ਰਭ ਕੈ ਸਮ ਦੁਸ਼ਮਣ ਟਰੈ, ਪ੍ਰਭ ਸਿਮਰਤ ਕਹਿ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ। ਪ੍ਰਭ ਕੈ ਸਿਮਰਨ ਭਾਵਨਾ ਵਿਆਪੈ, ਪ੍ਰਭ ਕੈ ਸਮ ਦੁਖ ਨ ਸੰਤਾਪ ਪੈ, ਪ੍ਰਭ ਕੈ ਸਮ ਸਾਧ ਪ੍ਰਸੰਗ, ਸਰਬ ਨਿਧਾਨ ਨਾਨਕ ਹਰਿ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨਵ ਨਿਧੋ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਪਰਾਇ, ਪ੍ਰਭ ਕੈ ਸਿਮਰਨ ਸੋ ਫਿਰ ਫਰਾ, ਸ੍ਰੀ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਲਾ ਗੋਪਾਈ। ਪ੍ਰਭ ਕਾ ਸਿਮਰਨ ਸਭਤੀ ਊਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸਨਾ ਬੋਜੈ, ਪ੍ਰਭ ਕਾ ਸਿਮਰਨ ਸਭ ਗਿਹ ਸੋ ਜਾਇ, ਪ੍ਰਭ ਕਾ ਸਿਮਰਨ ਨਾਹਿ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ। ਪ੍ਰਭ ਕਾ ਸਿਮਰਨ ਮਨ ਕੀ ਮਰ ਜਾਈ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਈ, ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ, ਪ੍ਰਭ ਕਾ ਸਿਮਰਹਿ ਸੇ ਧਨਵੰਤੇ, ਪ੍ਰਭ ਕਾ ਸਿਮਰਹਿ ਸੇ ਪਦਵੰਤੇ, ਪ੍ਰਭ ਕਾ ਸਿਮਰਹਿ ਸੇ ਜਨ ਪ੍ਰਵੈਨ, ਪ੍ਰਭ ਕਾ ਸਿਮਰਹਿ ਸੇ ਪੁਰਖ ਪਰਧਾਨ, ਪ੍ਰਭ ਕਾ ਸਿਮਰਹਿ ਸੇ ਬੇ ਮਹਤਾਜੇ, ਪ੍ਰਭ ਕਾ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕਾ ਸਿਮਰਹਿ ਸੇ ਸੁਖਵਾਸੀ, ਪ੍ਰਭ ਕਾ ਸਿਮਰਹਿ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਨਾਬ ਦਇਆਲਾ, ਨਾਨਕ ਜਨਕ ਮੰਗਾ ਰਵਾਲਾ, ਪ੍ਰਭ ਕਾ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕਾ ਸਿਮਰਹਿ ਤਿਨ ਸਤਿ ਬਲਹਾਰੀ, ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੀ, ਪ੍ਰਭ ਕਾ ਸਿਮਰਹਿ ਤਿਨ ਸੁਖ ਵਿਹਾਵੈ, ਪ੍ਰਭ ਕਾ ਸਿਮਰਹਿ ਤਿਨ ਆਤਮ ਜੀਤਾਉ, ਪ੍ਰਭ ਕਾ ਸਿਮਰਹਿ ਤਿਨ ਨਿਰਮਲ ਦੀਤਾ, ਪ੍ਰਭ ਕਾ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕਾ ਸਿਮਰਹਿ ਬਸ ਹਰ ਨੇਰੇ, ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋ ਨਾ ਝੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸੁਮਾਨੀ, ਪ੍ਰਭ ਕਾ ਸਿਮਰਨ ਨੀਹ ਚੜਾਸਨ, ਪ੍ਰਭ ਕਾ ਸਿਮਰਨ ਕਮਰ ਵਗਾਸਨ, ਪ੍ਰਭ ਕਾ ਸਿਮਰਨ ਅਨਹਦ ਜਨਕਾਰ, ਸਿਮ ਪ੍ਰਭ ਸਿਮਰਨ ਕਾ ਅੰਤਰਾ ਪੈਰ, ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗ ਵੇ ਦੇ ਉਪਾਇ, ਹਰ ਸਿਮਰਨ ਪਏ ਸਿਧ ਜਦਿ ਦਾਤਿ, ਹਰ ਸਿਮਰਨ ਨੀਚ ਚਹੁ ਕੁੰਟ ਜਾਤੀ, ਹਰ ਸਿਮਰਨ ਧਾਰਿ ਸਭ ਧਰਨ, ਸਿਮਰ ਸਿਮਰ ਹਰਿ ਕਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰ, ਹਰ ਸਿਮਰਨ ਮਹਾ ਨਿਰੰਕਾਰ, ਕਰ ਕਿਰਪਾ ਜਸ ਸਭ ਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥਾ ਨਾਥ ਸਰਣ ਤੁਮਾਰੀ ਆਯੋ, ਨਾਨਕੀ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹ ਪਾਇਆ ਅੰਦੂਤ ਜਮ ਦਰ, ਦਹ ਕੇਵਲ ਨਾਮ ਸੰਗ ਤੇਰਾ ਚਲਾ, ਜਹ ਮੁਸਕਲ ਹੋਇਆ ਦੁਪਹਿਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰ, ਹਰ ਕੋ ਨਾਮ ਕੂੜ ਪਾਪ ਪਰ ਹਰਾਇ, ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਇਆ, ਵਹ ਸੁਖ ਕਨੇਰ ਸਭ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪ ਦੋ ਸੁਖੀਆ, ਲਾਹ ਕਰੋਰੀ ਬੰਧਨ ਪਰ, ਹਰ ਕੋ ਨਾਮ ਜਪ ਦਿਨੇ ਹਤਰ, ਅਨਕ ਮਾਇਆ ਰੰਗ ਦੇਖ ਨਾ ਬੁਝਾਵੈ, ਹਰ ਕੋ ਨਾਮ ਜਪਦ ਆਗਾਵੈ, ਜਿਹ ਮਾਰਗੀ ਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋ ਸੁਹਿਰਾ, ਸਾ ਨਾਮਾ ਸਦਾ ਧਿਆਈ ਆ, ਨਾਨਕ ਗੁਰਮੁਖ ਪਰਮ ਗਤ ਪਾਈਆ, ਛੂਟਤ ਨਹੀਂ ਕੋਟ ਲਖ ਵਾਹੀ, ਨਾਮ ਜਪਤ ਤਹ ਪਾਰ ਪਰਾਹੀ, ਅਨਕ ਵਿਘਨ ਜਹਾਇ ਸੰਘਾਰ, ਹਰ ਕਾ ਨਾਮ ਤਦਕਾਰ ਉਧਾਰੈ, ਅਨਕ ਜੋਨ ਜਨਮੈ ਮਰ ਜਾ, ਨਾਮ ਜਪਤ ਪਾਵੈ ਬਿਸਰਾਮ, ਹਾਉ ਮੈਲਾ ਮਨ ਕਬਹੁ ਨ ਤੁਵੈ, ਹਰ ਕਾ ਨਾਮ ਕੋਟ ਪਾਵ ਖੁਵੈ, ਸਾ ਨਾਮ ਜਪ ਮਨ ਰੰਗ ਨਾਨ ਪਾਈ ਆ, ਸਾਧ ਕੇ ਸੰਗ ਜਿਹ ਮਾਰ ਕੇ ਗਨ ਜਾਹਿ ਨ ਕੋਸਾ, ਹਰ ਕਾ ਨਾਮ ਊਹਾ ਸੰਗ ਦੋਸਾ, ਜਿਹ ਪੈਡੈ ਮਹੰਦ ਗੁਬਾਰਾ, ਹਰ ਕਾ ਨਾਮ ਸੰਗ ਜੀਆਰਾ, ਜਹ ਪੰਥ ਤੇਰਾ ਕੋ ਨਾਮ ਸੰਜਾਨੂ, ਹਰ ਕਾ ਨਾਮ ਦਹਿ ਨਾਰ ਬਚਾਨੂ, ਜਹ ਮਹਾ ਪਾਇਆਨ ਤਬਦ ਬਹੁ ਕਾਮ, ਤਹ ਹਰ ਕੇ ਨਾਮ ਕੀ ਤੂੰ ਪਰਸ਼ਾਮ, ਜਹਾਂ ਤ੍ਰਿਖਾ ਮਾ ਤੁ ਜਾ ਕਰ ਖੈ, ਤਹ ਨਾਨਕ ਹਰ ਹਰ ਅੰਮ੍ਰਿਤ ਪਰਖੈ, ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ,
ਹਰਿ ਹਰਿ ਔਖਦ ਸਾਧ ਕਮੈ ਤੂ ਹਰਿ ਜਨ ਕਾ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਇਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕੈ ਬਿਰਤਬ ਵਿਕਾਰ ਕਾ ਨਾਮ ਜਨ ਕਉ ਮੁਕਤ ਜੁਗਤ ਹਰਿ ਕਾ ਨਾਮ ਜਨ ਕਉ ਤ੍ਰਿਉਤ ਭਗਤ ਹਰਿ ਕਾ ਨਾਮ ਜਨ ਕੈ ਰੂਪ ਰੰਗ ਹਰਿ ਨਾਮ ਜਪਤ ਕਾਬੁ ਪਰਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਸੁਭਾ ਪਾਈ ਹਰਿ ਕਾ ਨਾਮ ਜਨ ਕਾ ਭੋਗ ਜੋਗ ਹਰਿ ਨਾਮ ਜਪਤ ਆਕਾਸ਼ ਨਾਹਿ ਵਿਯੋਗ ਜਨ ਰਾਤਾ ਹਰਿ ਨਾਮ ਕੀ ਸਿਵਾ ਨਾਨਕ ਪੂਜਾ ਹਰਿ ਹਰਿ ਦੇਵਾ ਹਰਿ ਹਰਿ ਜਨ ਕਾ ਮਾਲਕ ਜੀਨਾ ਹਰਿ ਤਨ ਜਨ ਕੋ ਆਇ ਪ੍ਰਭ ਦੀਨਾ ਹਰਿ ਹਰਿ ਜਨ ਕਾ ਊਟ ਸਤਾਣੀ ਹਰਿ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰਿ ਰਸ ਰਾਤੀ ਸੁਨ ਸਮਾਦ ਨਾਮ ਰਹਿਮਾਤੀ ਆਠ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੀ ਨਾਨਕ ਜਨ ਸੰਕੇਤ ਤਰਿ ਪੈਰ ਜਾਤਿ ਹਰਿ ਕੋ ਨਾਮ ਕਾਮ ਤੀਨ ਹਰਿ ਹਰਿ ਗੁਣ ਗਾਇਮ ਸਭਤੀ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਦਰ ਦਵਸਾ ਸੰਤ ਪ੍ਰਤਾਪ ਦੁਰ ਸਭ ਨਸਾਇ ਸੰਤ ਸੰਗ ਵਡ ਪਾਗੀ ਪਾਈ ਸੰਤ ਸਿਵਾ ਨਾਮ ਧਿਆਈਆ ਨਾਮ ਦੁਰ ਕਾ ਸ਼ਵਰਨ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹ ਸਾਸਤ੍ਰ ਬਹ ਸਿਮਰਤੀ ਵੇਖੇ ਸਰਬ ਢੋਲ ਪੂਜਸ ਨਾਹਿ ਹਰਿ ਹਰਿ ਨਾਨਕ ਨਾਮ ਅਮੋਰ ਅਸ਼ਟਪਦੀ ਜਪ ਤਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨਵਧੇ ਫਿਰ ਅਨੁਕ ਪ੍ਰਕਾਰ ਕੀਏ ਬਹ ਜਤਨਾ ਪੁਨ ਦਾਨ ਹੋਮੇ ਬਹ ਰਤਨਾ ਸਰੀਰ ਕਟਾਇ ਹੋਮੇ ਕਰ ਰਾਤੀ ਵਰਤ ਨਿਯਮ ਕਰੈ ਵਹ ਪਾਤੀ ਨਹਿ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਕਬਾਰ ਨਾਮ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈਗਨ ਵਾਹਿ ਹੋਮਤ ਪ੍ਰਾਨ ਕਨਕਾ ਸਭ ਹੈ ਰੂਪਮ ਦਾਨ ਨਿਆਵਲੀ ਕਰਮ ਕਰੈ ਬਹਵਾਸਨ ਜੈਨ ਵਾਰਕ ਸੰਜਮਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵੈ ਤਾਉ ਪੀ ਹੋਮੈ ਵੈਰ ਨ ਜਾਵੈ ਹਰਿ ਕੇ ਨਾਮ ਸਮ ਸਰਕਸ਼ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਗਰਭਗਮਾਨ ਮਨ ਦੇ ਹੋਟੈ ਸੂਚ ਕਰੈ ਦਿਨ ਸਰ ਰਾਤ ਮਨ ਕੀ ਮੈੜ ਨ ਤੰਤ ਜਾ ਤਿਰਥ ਦੇਹਿ ਕਾ ਬਹ ਸਾਧਨ ਕਰੈ ਮਨ ਤੇ ਕਬਹੁ ਨ ਵਿਖਿਆ ਟਰੈ ਜਲ ਦੋਇ ਬਹ ਦੇਹ ਅਨੀਤ ਸੁਧ ਕਹਿ ਹੋਇ ਕਾਚੀ ਪੀਤ ਮਨ ਹਰਿ ਕੇ ਨਾਮ ਕੀ ਮਹਿ ਬਾਊਜ ਨਾਨਕ ਨਾਮ ਉਦਰੇ ਪਤਤ ਬਹ ਮੂਜ ਬਹੁ ਤਸਿਆਣੂ ਜਮਕਾ ਪਾਉ ਵਿਆਪੈ ਅਨਕ ਜਤਨ ਕਰ ਤ੍ਰਿਸੰਨਾ ਤ੍ਰਾਪੈ ਪੇਖਾਨੀ ਕਗਨ ਬੋਜੈ ਕੋਟਿਆ ਪੈ ਦਰਗਨ ਹਿਸੇ ਜੈ ਛੂਟ ਸਨਾਹ ਊਬ ਪੈਰ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਦੂ ਸਗਰੇ ਜਮ ਡਾਨ ਗੋਬਿੰਦ ਭਜਨ ਬੇਅੰਤੇ ਨਹਿ ਮਾਨ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਵਰ ਸਹਿਬ ਸੁਭਾਈ ਚਾਰ ਪਦਾਰਥ ਜੇ ਕੋ ਮਾਂਗਾ ਸਾਹ ਜਨਕ ਸੇਵਾ ਲਾ ਗਏ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਦਾ ਸਦਗਾਵੈ ਜੇ ਕੋ ਆਪਣੇ ਸੁਭਾ ਰੂਰਾ ਸਾਹ ਸੰਗ ਹੋਵੇ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਹ ਜਨਕ ਸਰਣਿ ਉਪਾਰੈ ਜਿਸ ਜਨਕ ਪ੍ਰਭ ਦਸ ਪਿਆਸ ਨਾਨਕ ਤਾ ਕਬਰ ਬਲ ਜਸ ਸਗਲ ਪੁਰਖ ਮਾ ਪੁਰਖ ਪ੍ਰਧਾਨ ਸਾਹ ਸੰਗ ਜਾ ਕੋ ਮਿਟਿਆ ਅਭਿਮਾਨ ਆਪ ਸਕੋ ਜੋ ਜਾਣ ਨੀਚੈ ਸੋ ਗਣਿਆ ਸਭ ਦੂਚੈ ਜਾ ਕੋ ਮਨ ਹੋਇ ਸਗਲ ਕਿਰੀ ਨਾ ਹਰਿ ਹਰਿ ਨਾਮ ਦਿਨ ਘਟ ਘਟ ਜਿਨਾ ਮਨ ਆਪਣੀ ਤਿਬਰਾ ਮਿਟਾਨਾ ਭੀਖੈ ਸਭ ਸ੍ਰੇਸ਼ਟ ਸਾਜਨ ਸੂਖ ਦੁਖ ਜਾਨ ਸਮਦ੍ਰਿਸ਼ਟ ਨਾਨਕ ਪਾਪ ਨਹਿ ਲੇ ਪੈ ਨਿਰ ਧਨ ਕੋ ਧਨ ਤੀਰੋ ਨਾ ਊਨ ਥਾ ਵਿਕੋ ਨਾ ਊਨ ਤੀਰਾ ਥਾ ਊਨ ਨਿਮਾਨਿ ਕੋ ਪ੍ਰਭ ਤੀਰੋ ਮਾਨ ਸਗਲ ਘਟਾ ਕੋ ਦੇਵ ਸਦਾਨ ਕਰਨ ਕਰਾਵਨ ਹਰਿ ਸਵਾਮੀ ਸਗਲ ਘਟਾ ਕੇ ਅੰਦਰ ਜਾਵੇ ਆਪਣੀ ਗਾਇਤ ਮਿਤ ਜਨ ਹੋ ਆਪੀ ਆਪਣਾ ਸੰਗ ਪ੍ਰਭ ਰਾਤੀ ਤੁਮਰੀ ਉਸਤਤ ਤੁਮ ਦੀ ਹੋਈ ਨਾਨਕ ਵਰਨਾ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕੋ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸ ਰਸਨ ਬਖਾਨੇ ਸਗਲ ਥਾਨ ਦੇ ਉਹ ਉਤਮ ਥਾਨ ਨਾਨਕ ਜਿਹ ਘਾਟ ਵਸ ਹਰਿ ਨਾਮ ਸਲੋਕ ਨਿਰਗੁਣੀ ਹਰਿ ਏ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਦਿਖ ਜੀਤ ਰਾਖ ਨਾਨਕ ਨੇ ਵੀ ਨਾਲ ਅਸ਼ਟਪਦੀ ਔਰ ਮਈਆ ਕੇ ਗੁਣਚੇਤ ਪਰਾਨੇ ਕਨੂ ਬੋਧੇ ਕਮ ਦ੍ਰਿਸ਼ਟਾਨੇ ਜਨ ਤੂੰ ਸਾ ਜੋ ਸਵਾਰ ਸੀ ਗਾਰਿਆ ਕਰ ਬਗਨ ਮਹਿ ਜਿਨ ਉਹ ਵਾਰਿਆ ਵਾਰ ਬਵਸ ਥਾ ਤੋ ਜਹ ਪਿਆਰਾ ਦੂਤ ਪਰ ਜੋ ਬਨ ਭੋਜਨ ਸਭ ਸੂਤ ਬਿਰਧ ਭਇਆ ਉਪਰ ਸਾਖ ਸੈਨ ਮੁਖੈ ਪਿਆਉ ਬੈਠ ਕਵ ਦੈਨ ਇਹ ਨੇਰ ਗੁਣ ਗੁਣ ਕਸ਼ਨ ਬੁਗ ਜੈ ਬਖਸ਼ ਲਿਹੋ ਤਾਉ ਨਾਨਕ ਸੀ ਜੈ ਜੇ ਪ੍ਰਸਾਦ ਤਰ ਉਪਰ ਸੁਖ ਬਸੈ ਸਤਪ੍ਰਾਨ ਮੀਤ ਮੰਤਾ ਸੰਗ ਹਸੈ ਜੇ ਪ੍ਰਸਾਦ ਪੀ ਵਹ ਸੀ ਤਰ ਜਲ ਸੁਖਦਾਇ ਪਾਵਨ ਪਾਪ ਕਮਲਾ ਜੋ ਪ੍ਰਸਾਦ ਭੋਗ ਸਭ ਰਸਾ ਸਗਲ ਸਮਗਰੀ ਸੰਸਾਥ ਵਸਾ ਦੀਨ ਹਸਤ ਪਾਪ ਕਰਨ ਨਿਯਤਰ ਰਸਨਾ ਤਿਸੇ ਤਿਆਗ ਪ੍ਰਸੰਗ ਰਚਨ ਐਸੇ ਦੁਖ ਮੁੜੰਦ ਵਿਆਪਿ ਨਾਨ ਕਾਲ ਲਿਹੁ ਪ੍ਰਭਿਆ ਪਿਆ ਦੇ ਅੰਤ ਜੋ ਰਖਨ ਹਾਰ ਤੇ ਸਸਿਉ ਪ੍ਰੀਤ ਨ ਕਰ ਗੁਬਾਰ ਜਾ ਕੇ ਸੇਵਾ ਨਾਮ ਨਿਧ ਪਾਵੇ ਤਾ ਸਿਮੂੜਾ ਮਾਨ ਨਹੀਂ ਡਾਵੇ ਜੋ ਠਾਕੁਰ ਸਾਧ ਸਦਾ ਹਜ਼ੂਰੀ ਤਾ ਕੋ ਅੰਧਾ ਜਾਂਦ ਦੂਰੇ ਜਾ ਕੇ ਟਹਿਲ ਪਾਵੇ ਦਰਗਹ ਮੈਨ ਤੇ ਸਾਹਿਬ ਸਾਰਾ ਮੁਖ ਦਿਆ ਜਾਂ ਸਦਾ ਸਦਾ ਹੋ ਭੁਲਨ ਹੈ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਗੌੜੀ ਸੰਗਰਾ ਚਾ ਸਾਜ ਛੋੜ ਝੂਠ ਸੰਗ ਮਾਚਾ ਜੋ ਛੱਡਣ ਸਵਾਸ ਫਿਰ ਕਰ ਮਨ ਜੋ ਹੋਵਨ ਸਭ ਦੂਰ ਪਰਾ ਨ ਛੋੜ ਜਾਏ ਦਸਕਾ ਸਰਾਮ ਕਰੈ ਸੰਗ ਸਹਾਇ ਦਸ ਪਰ ਹਰੈ ਚੰਦਨ ਲੀ ਪਿਉ ਤਾਰਾ ਤੋਇ ਕਰ ਦੋ ਪ੍ਰੀਤ ਪਸਮ ਸੰਗ ਹੋਇ ਅੰਧ ਕੂ ਮਹਿ ਪਤਤ ਵਿਕਰਾ ਨਾਨਕ ਕਾਲ ਲਿਹੁ ਪ੍ਰਭ ਦਇਆਲ ਕਰ ਦੂਤ ਪਸੁ ਗੁਮਾਨ ਸਜਾ ਲੋਕ ਉਚਾਰਾ ਕਰੈ ਧਨਰਾਤ
ਬਹਿਰ ਭੇਖ ਅੰਤਰ ਮਰ ਮਾਇਆ ਸ਼ਬਦ ਨਾਹਿ ਕਾਹਿ ਕਰੈ ਛੁਪਾਇਆ ਬਹਿਰ ਗਿਆਨ ਧਿਆਨ ਸਨਾਨ ਅੰਤਰ ਵਿਆਹ ਪੈ ਲੂਭ ਸਵਾਨ ਅੰਤਰ ਗਨ ਬਹਿਰ ਤਨ ਸਵੈ ਗਲ ਪੈਥਰ ਕੈਸੇ ਤਰਿਆ ਦਾਸ ਜਾ ਕੇ ਅੰਤਰ ਵਸੈ ਪ੍ਰਭਾਵ ਨਾਨਕ ਤੀ ਜਨ ਸਹਿਜ ਸਮਾਇਤ ਸੁਵਨ ਆਂਦਾ ਕੈਸੀ ਮਾਰਗ ਪਾਵੈ ਕਾਰ ਕਹਿ ਜੇ ਹੂੜ ਨਿਵਹਾਵੈ ਕਹਾਂ ਬੁਝਾਰਤ ਪੂਜਾ ਡੋਰਾ ਨਿ ਕਹੀ ਆਇ ਤਉ ਸਮਝਾ ਪੂਰਾ ਕਹਿ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਪੰਗ ਕਹਿ ਪਿੰਗਰ ਪਰਬਤ ਪਰ ਪਵਨ ਨਹੀਂ ਹੋ ਤੂ ਹਵਸ ਕਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ

ਪਾਵਨ ਕਰ ਕਰਮਾ ਤੂੰ ਠਾਕੁਰ ਤੁਮ ਵੈਰ ਦਾਸ ਜੀਓ ਪਿੰਨ ਸਭ ਤੇਰੀ ਦਾਸ ਤੁਮਾਤ ਪਿਤਾ ਹਮ ਵੈਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣਾ ਤੁਮਰਾ ਅੰਤੂ ਚੇ ਤੂ ਚਾ ਭਗਵੰਤ ਸਗਰ ਸਮਾਗਰੀ ਤੁਮਰਾ ਸੂਤਰ ਤਾਰੇ ਤੁਮ ਤੇ ਹੋਏ ਸੁਭਾਗ ਕਾਰੇ ਤੁਮਰੀ ਕਦਮੇ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨ ਸਰੋਕ ਦੀਨ ਹਰ ਪ੍ਰਭ ਛੂਟ ਕਲਾ ਗਿਹਾਨ ਸਵਾਇ ਨਾਨਕ ਕਹਨਾ ਸੀ ਜੈ ਬਿਨ ਨਾਵੈ ਪਤ ਜੈ ਅਸ਼ਟਪਦੀ ਦਸ ਵਸਤੂ ਲਈ ਪਾਛਾ ਪਾਵੇ ਇੱਕ ਵਸਤੂ ਕਾਰਨ ਵਿਖੁਟ ਗਵਾ ਵੈ ਇੱਕ ਪੀਨਾ ਦੀ ਦਸ ਪੀਹਰ ਲੀ ਤਾਓ ਮੂੜਾ ਕਹੋ ਕਹਾ ਕਰੀਏ ਜੇ ਠਾਕੁਰ ਸਿਉ ਨਾਹੀ ਚਾਰਾ ਤਾਕੂ ਕੀ ਜਸਦ ਨਮਸਕਾਰਾ ਜਾ ਕਮਨ ਲਾਗਾ ਪ੍ਰਮੀਠਾ ਸਰਵ ਸੂਹ ਤਾਹੁ ਮਨ ਉਠਾ ਜੇ ਜਨਬ ਨਾ ਕੁਮਨ ਆਇਆ

ਸੋਫਲੂ ਫਲਾ ਬ੍ਰਹਮ ਗਿਆਨ ਸੰਗ ਸਗਲੇ ਵਧਾਰਨਾ ਨੂੰ ਬ੍ਰਹਮ ਗਿਆਨ ਜਾ ਪਾਇਆ ਸਗਲ ਸੰਸਾਰ ਬ੍ਰਹਮ ਗਿਆਨ ਕਾ ਏਕਾ ਰੰਗ ਬ੍ਰਹਮ ਗਿਆਨ ਕਾ ਵਾਸਾ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਿਵਾਰ ਬ੍ਰਹਮ ਗਿਆਨ ਸਦਾ ਸਦ ਜਾਗਦ ਬ੍ਰਹਮ ਗਿਆਨ ਅਹੰ ਬੁੱਧ ਤਿਆਗਦ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾਨੰਦ ਬ੍ਰਹਮ ਗਿਆਨ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਏਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚੰਦ ਬ੍ਰਹਮ ਗਿਆਨ ਕਾ ਨਿਰਮਵੰਦ ਬ੍ਰਹਮ ਗਿਆਨ ਜਹਕਾਰਾ ਪ੍ਰਭਾ ਬ੍ਰਹਮ ਗਿਆਨ ਕਾ ਬੜ ਪ੍ਰਤਾਪ ਬ੍ਰਹਮ ਗਿਆਨ ਕਾ ਦਰਸ਼ ਬੜ ਭਾਗੀ ਪਾਈ ਹੈ ਬ੍ਰਹਮ ਗਿਆਨ ਕਾ ਬੈਲ ਬਲ ਜਾਈ ਹੈ ਬ੍ਰਹਮ ਗਿਆਨ ਕਾ ਜਹਮ ਈਸ਼ਵਰ ਨਾਨਕ ਬ੍ਰਹਮ ਗਿਆਨ ਆ ਪਰਮੇਸ਼ਰ ਬ੍ਰਹਮ ਗਿਆਨ ਕੀ ਕੀਮਤ ਨਾਹੀਂ ਬ੍ਰਹਮ ਗਿਆਨ ਕਾ ਸਗਲ ਮਾਨ ਵਾਹਿ ਬ੍ਰਹਮ ਗਿਆਨ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨ ਕੋ ਸਦਾ ਆਦਿ ਬ੍ਰਹਮ ਗਿਆਨ ਕਾ ਕਥੇ ਆਨਾ ਜਾਇਆ ਦਾ ਕੇਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਕੀਮਤ ਕੌਣ ਵਖਾਨਾ ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨ ਜਾਣੈ ਬ੍ਰਹਮ ਗਿਆਨ ਕਾ ਅੰਤ ਨਾ ਪਾ ਨਾਨ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਰਬ ਸ੍ਰੇਸ਼ਟ ਕੋ ਕਰਤਾ ਬ੍ਰਹਮ ਗਿਆਨ ਸਾਧ ਜੀਵਨ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਦਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨ ਅਨਾਥ ਕਨਾਥ ਬ੍ਰਹਮ ਗਿਆਨ ਕਾ ਸਭ ਉਪਰਹਾਤ ਬ੍ਰਹਮ ਗਿਆਨ ਕਾ ਸਕਲ ਅਕਾਰ ਬ੍ਰਹਮ ਗਿਆਨ ਆਮ ਨਿਰੰਕਾਰ ਬ੍ਰਹਮ ਗਿਆਨ ਕੀ ਸੋਭਾ ਬ੍ਰਹਮ ਗਿਆਨ ਬਨਿ ਨਾਨ ਬ੍ਰਹਮ ਗਿਆਨ ਸਰਬ ਕਾ ਧਨ ਸਲੋਕ ਉਰ ਤਾਰ ਜੋ ਅੰਤਰ ਨਾਮ ਸਰਮ ਵਾਪੀਖਾ ਭਗਵਾਨ ਨਿਮੁਖ ਨਿਮ ਠਾਕੁਰ ਨਮਸਕਾਰ ਨਾਨਕ ਹੁਆ ਪਰਸ ਸਗਲ ਨਿਸਤਾਰ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਉਪਾਰ ਤ੍ਰਿ ਰੂਪ ਨਾ ਭੀਖਾ ਨਿਯਤ ਸਾਧਕ ਟਹਿਲ ਸੰਸੰਗਿਤ ਕਰਨਾ ਸੁਨ ਕਾਹੁ ਕਿ ਨਿੰਦਾ ਸਭ ਤੇ ਜਾਣੇ ਆਪਸ ਕਮੰਦਾ ਗੁਰਪ੍ਰਸਾਦ ਵਿਖੇ ਉਪਰ ਹਰਾ ਮਨ ਕੀ ਵਾਹਨ ਮਨ ਤੇ ਟਰਾ ਇੰਦਰੀ ਜੇਤ ਪੰਜ ਦੋਹੇ ਤੇ ਰਹਿ ਨਾਨਕੁਟ ਮਧੀ ਕੋਇਸ ਉਪਰ ਵੈਸਨ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਗਮਾਇਤ ਹੋਏ ਭੈਣ ਕਰਮ ਕਰ ਦੋ ਵੈ ਨਿਹ ਕਰਮ ਦਿਸ ਵੈਸਨੋ ਕਾ ਨਿਰਮਲ ਧਰਮ ਕਾਹ ਫਲ ਕੀ ਇੱਛਾ ਨਿਹ ਵੈਸੇ ਕੇਵਲ ਭਗਤ ਕੀਰਤਨ ਸੰਗਰਾ ਚਮਾਂਤਰ ਅੰਤਰ ਸਿਮਰੰ ਗੋਪਾਲ ਸਭ ਉਪਰੋਧ ਕਿਰਪਾਲ ਉਦ੍ਰਿੜਾ ਬ੍ਰਹਨਾਮ ਜਪਾਵੈ ਨਾਨਕ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਕਲ ਦਿਆ ਕਾ ਦੋਸ਼ ਕਸੰਗ ਮਨ ਤੇ ਬਿਨ ਸਾ ਸਕਲਾ ਪਰਮ ਕਾਰ ਪੂਜਾ ਸਕਲ ਪਾਰ ਬ੍ਰਹਮ ਸਾ ਸੰਗ ਪਾਪਾ ਮਨ ਕੁਵੈ ਤੇ ਭਗਵਤੀ ਕਿ ਮਾ ਤੂ ਤਮੂ ਵੈ ਭਗਵੰਤ ਕੇ ਟਹਿਲ ਕਰਾ ਨਿਤ ਨਿਯਤ ਮਨ ਤਨ ਹਰ ਪਾ ਬਿਸਨ ਪ੍ਰੀਤ ਹਰ ਕੇ ਜਨ ਹਰਦਾ ਵਸਾਵੈ ਨਾਨਕ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਭੁਤ ਰਾਮ ਨਾਮ ਆਤਮ ਸੋਦਾ ਰਾਮ ਨਾਮ ਸਾਰ ਰਸ ਪੀਵੈ ਸੋ ਪੰਡਿਤ ਕਾ ਉਪਦੇਸ਼ ਜਾਗ ਜੀਵੈ ਹਰ ਕੀ ਕਥਾ ਹਿਰਦਾ ਵਸਾ ਸੋ ਪੰਡਿਤ ਫਿਰ ਜੋ ਅਨਾਇਆ ਵੀਤ ਪ੍ਰਾਣ ਸਿਮਰਤ ਪੂਜਾ ਮੂਲ ਸੁਖ ਮਹਿ ਜਾਣਿਆ ਸਥੁਲ ਜਹ ਵਰਨਾ ਕੋ ਦੇ ਉਪਦੇਸ਼ ਨਾਨਕ ਸ ਪੰਡਿਤ ਕਉ ਸਦਾ ਦੀਹ ਬੀਜ ਮੰਤਰ ਸਭ ਕੋ ਗਿਆਨ ਚਹੁ ਵਰਨਾ ਮਹਿ ਜਪੈ ਕੋ ਗੁਨਾਮ ਜੋ ਜੋ ਜਪੈ ਤਿਸ ਕੀ ਕਾ ਦੋਜ ਸਾਧ ਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਵਰ ਤਾਰੇ ਪਾਸ ਪ੍ਰੀਤ ਮੁਕਤ ਪਾਤਰ ਕਉ ਤਾਰੈ ਸਰਵ ਰੋਗ ਆਇਆ ਉਖਤ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ ਕਾਹੁ ਜੁਗਤ ਕਹਿਤਾ ਨਾ ਪਾਈਆ ਧਰਮ ਨਾਨਕ ਦਿਖ ਮਿਲੈ ਜਿਸ ਲਿਖਿਆ ਦੁਰਕਰਮ ਜਿਸ ਕਾ ਮਨ ਪਾਰ ਬ੍ਰਹਮ ਕਨ ਵਾਹ ਦਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਦਿਖ ਨਦਰੀਆ ਦਾਸ ਦਸੰਦਨ ਭਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਦਸ ਦਾਸ ਕੋ ਸਭ ਸੋ ਜੀ ਪਰਾ ਸਗਲ ਸੰਗਾਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਦਸ ਹਰਗ ਦਹ ਸੋਕ ਸਦਾ ਆਨੰਦ ਤਹਨ ਵਿਯੋਗ ਦਹ ਸਵਰਣ ਤੈਸੀ ਉਸ ਮਾਟੀ ਦਸ ਅੰਮ੍ਰਿਤ ਦਸ ਬੇਖਾਟੀ ਤੈ ਸਭ ਮਾਨਤਾ ਸਭ ਮਾਨਤਾ ਸਰੰਗ ਤੈ ਸਾਰਾ ਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਉਪਰ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇਤ ਜਿਤ ਕਾਰ ਰਾਖੇ ਤੈ ਸਤਨ ਨਾਮ ਆਪੇ ਕਰਮ ਕਰਾਉ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਵਸਰ ਆਪ ਹਨ ਤਰੰਗ ਰਖਣਾ ਜਾਹੀ ਪਾਰ ਬ੍ਰਹਮ ਕੇ ਰੰਗ ਜੈ ਸਿੰਘ ਮਾਤ ਦੀ ਤੈ ਸਭ ਪ੍ਰਕਾਸ਼ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦੇ ਆਲੂ ਸਿਮ ਸਿਵ ਨਾਨਕ ਪੈ ਨਿਹਾਲੂ ਸਲੋਕ ਅਸਤਤ ਕਰਿ ਅਨੇਕ ਜਨੇ ਅੰਤਰਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਵਹ ਵੇਦਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਾਨ ਬ੍ਰਹਮ ਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤੁਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਾ ਕਾ ਵਿਚਾਰ ਹੈ ਕਈ ਕੋਟ ਆਵਦਾ ਨਾਮ ਦਿਆ ਨਾਨਕ ਕਰਦੇ ਕੰਦ ਨਾਮ ਪਾਵੇ ਕਈ ਕੋਟ ਪਏ ਅਭਿਮਾਨੀ ਕਈ ਕੋਟ ਆਉਂਦਾ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾ ਆਤਮ ਨਕੋਰ ਕਈ ਕੋਟ ਪਰ ਦਰਬ ਕਵ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸ੍ਰਮ ਵਾਹਿ ਕਈ ਕੋਟ ਪ੍ਰਦੇਸ਼ ਪਰਮ ਵਾਹਿ ਜੇਤ ਜੇਤ ਲਾਭ ਹੋ ਤੇਤ ਤੇਤ ਲਗਨਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਸੇਤ ਜਤੀ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਵਿਆ ਪਾਈ ਕਈ ਕੋਟ ਪੈਥਰ ਬਿਰਖ ਨਿਪਜਾਇ ਕਈ ਕੋਟ ਪਾਵਣ ਪਾਣੀ ਪੈ ਸੰਦਰ ਕਈ ਕੋਟ ਦੀਸ ਭੂਮੰਡਲ ਕਈ ਕੋਟ ਸਸੀ ਹਰ ਸੁਰਨ ਰਖਿਆਤਰ ਕਈ ਕੋਟ ਦੀ ਅਵਤਾਰ ਨਵਿੰਦਰ ਸਰ ਸ਼ਤਰ ਸਗਲ ਸਮਗ

ਕੋਟ ਕੀ ਰਤਨ ਸੰਬੱਧ ਕਈ ਕੁੰਡ ਨਾ ਪ੍ਰਕਾਰ ਚੰਦ ਕਈ ਕੋਟ ਕੀ ਹੈ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮੁਰਗਾ ਸਭ ਦਿਨ ਗਿਰਾ ਸਭ ਹੁਤੇ ਦੂ ਨਾਨਕਾ ਪਰੇ ਪੁੱਤਰ ਹਿਆ ਭਾਰ ਪੂਰ ਕਈ ਕੋਟ ਪਾ ਤਾਰ ਕੇ ਵਾਸੀ ਕਈ ਕੁੰਡ ਅਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹਮਰ ਹੈ ਕਈ ਕੋਟ ਵਾ ਜੋ ਨਹੀਂ ਫਿਰ ਹੈ ਕਈ ਕੋਟ ਬੈਠ ਤੁਸੀਂ ਖਾ ਹੀ ਕਈ ਕੋਟ ਕਾਰਿਆਂ ਥਕ ਪਾ ਹੀ ਕਈ ਕੋਟ ਕੀ ਤਨਵੰਦ ਕਈ ਕੋਟ ਮਾਇਆ ਮਹਿ ਚੰਦ

ਕੋਈ ਗੁਣ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਹੁ ਹੋਇ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੇ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਅਵਿਸਥਾਰ ਕਈ ਵਾਰ ਵਸਵੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨ ਬਾਪਾਤ ਪ੍ਰਾਪਤ ਹੋਈ ਬ੍ਰਹਮ ਸੰਭਾਤ ਦਾ ਕਾਂਤ ਨਾ ਜਾਣੇ ਕੋਈ ਆਪੇ ਆਪ ਨਾਨ ਪ੍ਰਾਪਤ ਹੋਈ ਕਈ ਕੋਟ ਪਾਰ ਬ੍ਰਹਮ ਕੀ ਦਾਸ ਜਨ ਹੋਵ ਧਿਆਨ ਪ੍ਰਕਾਸ਼ ਕਈ ਕੋਟ ਦਾਤ ਕੀ ਬੀਤੀ ਸਦਾ ਨਿਹਾਰ ਹੈ ਕੁਨੇਤਰੇ ਕਈ ਕੋਟ ਨਾਮ ਰਸ ਪੀਵਾ ਅਮਰ ਭਏ ਸਾਧ ਸਾਧ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵਿਆ ਆਦਮ ਰਸ ਸੁਖ ਸਹਿ ਜੋ ਸਮਾਵ ਹੈ ਆਪਣੇ ਜਨ ਕੋ ਸਾਸ ਸਾ ਸੰਵਾਰੀ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਵੀਕ ਹੈ ਦੂਸਰਾ ਨਾਹੀਂ ਕੋਈ ਨਾਨਕ ਤੇ ਬਲਹਾਰਨ ਹੈ ਜਾਲ ਥਰ ਮਹਿਰ ਸੋਇ ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੋ ਤੇ ਪਾਵੈ ਸੋਈ ਹੋਗ ਖਿਨ ਮਹਿ ਥਾਪ ਥਾਪ ਨਾਰੰਤ ਨਹੀਂ ਕਿਸ ਪਾਰਾ ਬਾਰਾ ਹੁਕਮ ਧਾਰ ਆਧਾਰ ਰਹਾ ਹੁਕਮ ਅਬਜਾ ਹੁਕਮ ਸਮਾਵੈ ਹੁਕਮੇ ਉਚ ਨੀਚ ਵਿਆਹ ਹਰ ਹੁਕਮ ਨਿਕਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਬੁੜਿਆਈ ਨਾਨਕ ਸਮੈ ਰਹਿਆ ਸੰਭਾਈ ਪ੍ਰਭ ਪਾਵੈ ਮਾਨੁਖ ਆਦਿ ਪਾਵ ਪ੍ਰਭ ਪਾਵਤ ਪਾਥੁਰ ਤਰਾਵੈ ਪ੍ਰਭ ਪਾਵੈ ਬਿਨਸਾਦ ਰੱਖ ਪ੍ਰਭ ਪਾਵਤ ਹਰ ਗੁਣ ਪਾਖੈ ਪ੍ਰਭ ਪਾਵਤ ਪਤ ਤਿਉ ਦਹਰਾ ਆਪ ਕਰੈ ਆਪਣ ਵਿਚਾਰ ਦੋਹਾ ਸ੍ਰੀ ਅਕਾਲ ਸੁਆਮੀ ਕੀ ਲੈ ਵਿਖਸੰਤਰ ਜਮ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਾਨੁਖ ਤੀ ਕਿਆ ਹੋਇਆ ਜਦੋਂ ਪਾਵੈ ਸੋਈ ਕਰਾਵੈ ਸਕਾ ਹਾਥ ਹੋਏ ਤਾਂ ਸਭ ਕੀ ਸ਼ਹਿ ਲੀਏ ਜੋ ਤੇ ਪਾਵੈ ਸੋਈ ਕਰੀ ਅਨ ਜਾਣਤ ਵਿਖਿਆ ਮਹਾਰਾਜਾ ਜੀ ਜਾਣਤ ਆਪਣਾ ਬਾਚਾ ਪਰਮ ਕੁਲਾ ਦਹ ਦਹ ਤਾਵੈ ਨਿਮਖ ਮਾਹੀ ਚਾਰ ਕੁੰਡ ਫਿਰਾਵਾ ਕਰ ਕਿਰਪਾ ਜਸ ਆਪਣੀ ਭਗਤ ਦੀ ਨਾਨਕ ਪ੍ਰੀ ਜਾਨਾ ਮੇਲੇ ਖਨਵੈ ਨੀਚ ਕੀਟ ਕਰਵਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਰ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹ ਦਹ ਪ੍ਰਗਟਾਵੇ ਜਾ ਕੋ ਆਪਣੀ ਕਰੈ ਬਖਸੀ ਤਾ ਕਰੀ ਖਾਨਾ ਕਰੈ ਜਗਦੀਸ਼ ਜੀਵ ਪਿੰਡ ਸਭ ਕੀ ਦਾਸ ਘਟ ਘਟ ਗੁਣ ਬ੍ਰਹਮ ਪ੍ਰਗਾਹ ਆਪਣੀ ਬਣ ਤਾ ਬਣਾਈ ਨਾਨਕ ਜੀਵੈ ਦੀਖ ਬਡਾਈ ਉਸਕਾ ਬਾਰ ਨਾਹੀ ਸਹਿਤ ਕਰਮ ਕਰਮ ਸਰਗੁਨਾਥ ਆਗਿਆ ਕਰੀ ਬਪਰਾ ਜੀਓ ਜੋ ਦੇਹ ਪਾਵੈ ਸੋਈ ਹੁਣ ਥੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋ ਘਰ ਖਰੰਗ ਹਸੈ ਕਬਹੂ ਨਿੰਦ ਚਿੰਦ ਵਿਆਹ ਹਾਰ ਕਬਹੂ ਆਕਾਸ ਪਾਇਆਲ ਕਬਹੂ ਬੇਤ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬਹੂ ਨਿਰਤ ਕਰੈ ਬਹਪਾਤ ਕਬਹੂ ਸੋਏ ਰਹਿ ਧਨਰਾਤ ਕਬਹੂ ਮਹਾਂਕ੍ਰੋਧ ਵਿਕਰਾਲ ਕਬਹੂ ਸਰਬ ਕੀ ਉਦਰਵਾਲ ਕਬਹੂ ਹੋਏ ਵਹਿ ਵੜ ਰਾਜਾ ਕਬੁ ਹੁਪੇ ਖਰ ਨਿਚ ਕਰ ਸਾਜਾ ਕਬੁ ਆਪ ਕੀਰਤਮ ਹੈ ਆਵਾ ਕਬੁ ਹੁ ਭਲਾ ਭਲਾ ਕਹਿ ਜੋ ਪ੍ਰਭ ਰਾਖੈ ਤੇ ਰਹਿ ਗੁਰ ਪ੍ਰਸਾਦ ਨਾਨਕ ਸਾਚ ਕਹੇ ਕਬੁ ਹੋਏ ਪੰਡਿਤ ਕਰੇ ਵਖਿਆਨ ਕਬੁ ਹੁਮਨ ਤਾਰੀ ਲਾਵੇ ਧਿਆਨ ਕਬੁ ਹੁ ਤੜ ਦੀਰ ਥੇ ਸਨਾਨ ਕਬੁ ਸੇ ਸਾਧਕ ਮੁਖ ਗਿਆਨ ਕਬੁ ਕੀਟ ਹਸਤ ਪਤੰਗ ਹੋਏ ਜੀ ਆਨਕ ਜੋਨ ਪਰਮ ਹੈ ਪਰਮੀਆ ਨਾਨਾ ਰੂਜ ਸਵਾਗਿ ਦਿਖਾ ਜੋ ਪ੍ਰਭ ਪਾਵਤ ਬਨ ਚਾਹੇ ਜਦੋਂ ਪਾਵਤ ਹੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬਹੁ ਸਾਧ ਸੰਗਤਿ ਹੋ ਪਾਵੈ ਉਸ ਅਸਥਾਨ ਤੇ ਬਾਹਰ ਨਾ ਆਵੈ ਅੰਦਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਨਹਿ ਬਿਨਾਸੁ ਮਨ ਤਨ ਨਾਮ ਰਤੀ ਕਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਾਈ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬੈ ਸਲੋਕ ਸੁਖੀ ਵਸਾ ਮਸਕੀਨੀ ਆਵਨ ਵੈਰ ਤਲੀ ਬੜੀ ਬੜੀ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦ ਜਿਸ ਕੈ ਅੰਤਰ ਰਾਜ ਅਭ ਮਨ ਸੋ ਨਰਕ ਪਾਦੀ ਓਧ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪ ਸਕਉ ਕਰਮਵੰਤ ਕਹਾਵੈ ਜਨਮ ਮਰੈ ਵਹ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾ ਮੁਕਤਾ ਕਰ ਸੁਖ ਪਾਵੈ ਧਨਵੰਤਾ ਹੋਈ ਕਾਰ ਕਰਵਾਵੈ ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰਿਆਸ ਪਰ ਭੀਤਰ ਤਕ ਹੋਈ ਬਿਨਾਸ ਸਭ ਤੇ ਆਪ ਜਾਣਾ ਬਲਵੰਤ ਕਿਨਵਾ ਹੋਇ ਜਾ ਬਸਮੰਤ ਕਿਸੈ ਨਾ ਬਾਧਾ ਆਪ ਅਹੰਕਾਰੀ ਧਰਮ ਰਾਏ ਤਸਕਰੇ ਖੁਆਰੇ ਗੁਰੂ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਾ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹਉ ਧਾਰੀ ਸ੍ਰਮ ਪਾਵੈ ਸਕਦੇ ਫਿਰ ਥਾਰੀ ਅਨੁਕ ਤਪੱਸਿਆ ਕਰੇ ਅਹੰਕਾਰ ਨਿਰਮ ਸਰੂਪ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਾਵੈ ਹਰ ਦਰਗ ਹੈ ਕਹੋ ਕੈਸੇ ਕਹਵੈ ਆਪ ਸਕੋ ਜੋ ਭਲਾ ਕਹਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬਗੀਰੀ ਜਾ ਕੋ ਮਨ ਹੋਏ ਕਹ ਨਾਨਕ ਤਾ ਕਿ ਨਿਰਮਲ ਸੋਏ ਜਬ ਲਗ ਜਾਣਾ ਮੁਝ ਤੇ ਕਾਸ਼ ਹੋਏ ਤਾ ਵੇ ਸਕਾਉ ਸੁਖ ਨਾਹੀਂ ਕੋਈ ਜਾਵੇ ਜਾਣਾ ਮੈਂ ਕਿਛ ਕਰਦਾ ਤਬ ਲਾਗ ਕਰੋ ਜੋ ਮੈਂ ਫਿਰਦਾ ਜਬ ਤਾਰਿਆ ਕੋ ਬੈਰੀ ਵੀ ਤਬ ਲਾਗ ਨੀਹ ਚਲ ਨਾਹੀਂ ਕੀਤ ਜਬ ਲਗ ਮੂਹ ਮਗਨ ਸੰਗਵਾਏ ਤਬ ਲਗ ਧਰਮ ਰਾਏ ਦੀ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੂਟਾ ਗੁਰੂ ਪ੍ਰਸਾਦ ਨਾਨਕ ਹਾਉ ਛੂਟੈ ਸਹਿਸ ਖੱਟੀ ਲੱਖ ਕੋਠ ਤਾਵੈ ਤ੍ਰਿਪਤਨਾ ਆਵੈ ਮਾਇਆ ਪਾਛਾ ਪਵਨ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਾਬ ਖਾ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਖਨ ਮਨੋਰਥ ਬ੍ਰਿਤੇ ਸਭ ਕਾਜੈ ਨਾਮ ਰੰਗ ਸਰਵ ਸੁਖ ਹੋਇ ਬੜ ਭਾਗੀ ਕਸਾ ਪ੍ਰਾਪਤ ਹੋਈ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਜਿਸ ਕਾ ਹਾਥ ਕਹਾ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆ ਆਪ ਆਪ ਪ੍ਰਭ ਸੋਏ ਜੋ ਕਿਛ ਕਿਨੋ ਸੋ ਆਪਣਾ ਰੰਗ ਸਭ ਦੇ ਦੂਰ ਸਭ ਹੋ ਕੈ ਸੰਗ ਬੁਝਾਇ ਦੇਖਾ ਕਰਬ ਵੀ ਕਾ ਪਹਿ ਕਾ ਪਹਿ ਨਿਕ ਮਰਨ ਬਿਨ ਸਿਆ ਬਿਨ ਜਾਈ
ਨਾਨਕ ਸਾਧ ਹੀ ਰਹਿਆ ਸਮਾਇ ਆਪ ਉਪਦੇਸਾ ਸਮਝ ਆਪ ਆਪੇ ਰਚਿਆ ਸਭ ਕਾ ਸਾਥ ਆਪ ਕਿਉਂ ਆਪਨ ਵਿਸਥਾਰ ਸਭ ਕਾ ਸੋਸ ਕਹੋ ਕਰਨਿਆਰ ਉਸਤੇ ਭਿੰਨ ਕਹੋ ਕੇਸ਼ ਹੋਏ ਥਾਂ ਥਰਾਂਦਰੀ ਕਾ ਸੋ ਆਪਣੇ ਚਲਿਤ ਆਪ ਕਰਨਿਆਰ ਕੌਤ ਕਰੈ ਰੰਗ ਆਪਾਰ ਮਨ ਮਹਿਆ ਮਨ ਆਪਣੇ ਵਾਸ ਨਾਨਕ ਕੀਮਤ ਕਹਿਣਾ ਜਾਏ ਸਤ ਸਤ ਸਤਿ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿਣਾ ਵਖਿਆ ਨੇ ਸੱਚ ਸੱਚ ਸੱਚ ਸਭ ਕਿਨਾ ਕੋਟ ਮਧੇ ਕਹਿਣਾ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੇ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰਿਯ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕ ਬਾਹਰ ਬਾਹਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਾ ਘਟੈ ਸੰਤ ਕਾ ਦੁਖ ਜਮ ਤੇ ਨਹੀਂ ਛੁਟੈ ਸੰਤ ਕਾ ਦੁਖ ਨ ਸੁਖ ਸਭ ਜਾਇ ਸੰਤ ਕਾ ਦੁਖ ਨ ਨਰਕ ਮਹਿ ਪਾਇ ਸੰਤ ਕਾ ਦੁਖ ਨ ਮਾਤ ਹੋਇ ਮਰੀ ਸੰਤ ਕਾ ਦੁਖ ਸਭਾ ਤਿਹੀ ਸੰਤ ਕੇ ਅਤਿ ਕੋ ਰਖਾ ਨ ਕੋਇ ਸੰਤ ਕਾ ਦੁਖ ਅਨਸਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰਾ ਨਾਨਕ ਸੰਤ ਸੰਗ ਨੰਦ ਕਬੀਰ ਤਾਰਾ ਸੰਤ ਕੇ ਦੁਖ ਤੇ ਮੁਖ ਪਾਵੈ ਸੰਤਨ ਕਾ ਦੁਖ ਕਾਗ ਜੋ ਲਵੈ ਸੰਤਨ ਕਾ ਦੁਖ ਸਰਬ ਜੋਨ ਪਾਏ ਸੰਤ ਕਾ ਦੁਖ ਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁਖ ਨ ਤ੍ਰਿਸਨਾਮ ਜਲਾ ਸੰਤ ਕਾ ਦੁਖ ਸਭ ਕੁਛ ਹਲਾ ਸੰਤ ਕਾ ਦੁਖ ਨ ਤੇਜ ਸਭ ਜਾਏ ਸੰਤ ਕਾ ਦੁਖ ਨ ਨੀਚ ਨੀਚ ਆਏ ਸੰਤ ਦੁਖ ਕਥਾ ਕੋ ਨਾਹਿ ਨਾਨਕ ਸੰਤ ਪਾਵੈ ਤਾਂ ਉਹ ਬੇਗਤ ਪਾਹੀ ਸੰਤ ਕਾ ਨਿੰਦਕ ਮਹਾਦਤਾਇ ਸੰਤ ਕਾ ਨਿੰਦਕ ਖੇਨ ਟੇਕਨ ਨਾਮ ਪਾਇ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਿਹੀਨ ਸੰਤ ਕਾ ਨਿੰਦਕ ਦੁਖੀ ਅਰਜਨ ਸੰਤ ਕਾ ਨਿੰਦਕ ਸਰਬ ਰੋਗ ਸੰਤ ਕਾ ਨਿੰਦਕ ਸਦਾ ਵਿਜੋਗ ਸੰਤ ਕੀ ਨਿੰਦਾ ਦੁਖ ਮਹਿ ਦੁਖ ਨਰਨ ਸੰਤ ਪਾਵੈ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮੇਤ ਸੰਤ ਕੇ ਦੁਖੀ ਕਾ ਉਡਾਨ ਲਾਗੇ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਾਰਾ ਸੰਤ ਕੇ ਦੁਖ ਨਾ ਸੁਖ ਤੇ ਟਾਰੈ ਸੰਤ ਕੇ ਦੁਖੀ ਕਾ ਨਾਹੀਂ ਠਾਕ ਨਾਨਕ ਸੰਤ ਪਾਵਤ ਲਈ ਮਿਲਾਇ ਸੰਤ ਕਾ ਦੁਖੀ ਅਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਦਾ ਕਾਜ ਨਾਮ ਪਾਇ ਹੂਚੈ ਸੰਤ ਕੇ ਦੁਖੀ ਕਉ ਦਿਆਨ ਪਰਮਾਈ ਆ ਸੰਤ ਕਾ ਦੁਖੀ ਉਜੜ ਪਾਈ ਆ ਸੰਤ ਕਾ ਦੁਖੀ ਅੰਤਰ ਦੇ ਥੋਥ ਹੈ ਜਿਉਂ ਸਾਸ ਬਿਨਾ ਮਿਰਤਕ ਕਿਲੋਥ ਹੈ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਆਪਨ ਬੀਜ ਆਪੇ ਹੀ ਖਾਹੀ ਸੰਤ ਕੇ ਦੁਖੀ ਕਾ ਵਰਨਾ ਰੱਖਣਾ ਨਾਨਕ ਸੰਤ ਪਾਵਤ ਨਹੀਂ ਉਹ ਬੈਰ ਸੰਤ ਕਾ ਦੁਖੀ ਓ ਵੇਲ ਲਾਏ ਜਿਉਂ ਜਲ ਵੀ ਹੋਣ ਵਛਲੀ ਤੜ ਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜੈ ਜਿਉਂ ਪਾਵਕ ਇਹ ਧਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟਿਆ ਕੇ ਲੈ ਜਿਉਂ ਬੁਆੜ ਤੇਲ ਕੀਰਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨੰਦ ਕਾ ਦੁਖੀ ਪਿਆ ਨਾਨਕ ਜੋ ਦੇਹ ਪਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਾ ਦਰਗਾ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਆ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਆ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਾ ਨਿਰਾਸਾ ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਜੈਸਾ ਪਾਵੇ ਤੈਸਾ ਕੋਈ ਹੋਏ ਪਾਇਆ ਕਰਦ ਨਾ ਬੇਟਾ ਕੋਈ ਨਾਨਕ ਜਨ ਸੱਚਾ ਸੋਏ ਸਭ ਕੱਟ ਦਿਸ ਕੇ ਉਹ ਕਰਨ ਯਾਰ ਸਦਾ ਸਦਾ ਦਸ ਕੋ ਨਮਸਕਾਰ ਪ੍ਰਭ ਕੀ ਉਸਤਦ ਕਰੋ ਦਿਨ ਰਾਤ ਤਿਸੇ ਧਿਆਵ ਸਾਧ ਕਰਾਸ ਸਭ ਕਛ ਵਰਤ ਦਸਕਾ ਕੀ ਆ ਜੈਸਾ ਕਰੇ ਤਹ ਕੁਥੀ ਆਪ ਨੰਗ ਖਿਲਾਪ ਕਰਨ ਯਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰਤ ਸਭ ਨਾਮ ਦੀ ਵਡਭਾਗੀ ਨਾਨਕ ਜਨ ਸੇ ਸਲੋਕ ਤਜਹ ਸਿਆ ਨੂੰ ਸੁਰ ਜਨ ਹੋ ਸਿਮਰਹ ਹਰ ਹਰ ਆਈ ਕਾ ਸਾਰ ਮਨ ਰੱਖੋ ਨਾਨਕ ਦੂਖ ਪਰਮ ਪਾਉ ਜਾਇ ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥ ਸਭ ਜਾਨ ਦੀਵਨ ਕਵੀ ਕਾ ਭਗਵਾਨ ਜਿਸ ਕਾ ਦੀਆ ਰਹਿ ਆਗਹਾਈ ਬਹੁਨਾ ਦਰਸਨਾ ਲਾ ਗਿਆ ਮਾਰਾ ਰਾਖਾਈ ਕੁਆ ਮਾਨੁ ਕਹਿ ਕਿਸ਼ਨਾ ਹੈ ਤਿਸਕਾ ਕੰਬੂ ਸੁਖ ਹੋਏ ਤਿਸਕਾ ਨਾ ਮੇਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬੇਗ ਨਾ ਲਾਗਾ ਕੋਈ ਉਸ ਤਤ ਮਾਨ ਮਹਿਕਾਰ ਨਿਰੰਕਾਰ ਕਰ ਮਨ ਮੇਰੇ ਸਦ ਵਿਆਹ ਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੀਹ ਜੀਉ ਨੈਣ ਹੁਪੇਖ ਠਾਕੁਰ ਕਾ ਰੰਗ ਸਾਧ ਸੰਗ ਬਿੰਦ ਸਾਧ ਸਭ ਸੰਗ ਚਰਨ ਚਲਨ ਵਾਰ ਗੋਬਿੰਦ ਮਿਠ ਪਾਵ ਜਾਪੀ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕ ਪੂਜਲ ਮੱਥਾ ਬੜ ਭਾਗੀ ਦੇ ਜਾਨ ਜਗ ਮਹਿ ਸਦਾ ਸਦਾ ਹਰਿ ਗੁਣ ਗਾਹਿ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਕਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਦੇ ਸੁਖੀ ਕੋਈ ਕਈ ਪਛਾਣ ਇਹ ਤੋਤ ਕਿਉ ਸੋਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਨੇ ਗੁਰੂ ਪ੍ਰਸਾਦ ਆਪਣਾ ਸੋਜੈ ਤੁਸ ਜਨ ਉਦਰਸ ਨਾਮ ਬੋਜੈ ਸਾਧ ਸੰਗ ਹਰ ਹਰ ਜਹ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਆਨੰਦਨ ਕੀਰਤਨ ਕੇਵਲ ਵਖਿਆ ਅਨਗ੍ਰਸਤ ਮੈਂ ਸੋਈ ਨਿਰਵਾਨ ਜੀ ਕੁਬਰ ਜਿਹ ਜਨ ਕੀ ਆਸਾ ਤਿਸ ਕੀ ਕਟ ਗਿਆ ਜਮ ਕੀ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤੇ ਸਹ ਨਾ ਲਾਗਹ ਦੁਖ ਜਿਸ ਕੋ ਹਰ ਪ੍ਰਭ ਮਨ ਚੇਤੇ ਆਵੈ ਸੋ ਸੰਤ ਸੋਹੇਲਾ ਨਹੀਂ ਡਰਾਵੇ ਜਿਸ

ਸੋ ਸੁਖਮ ਵਾ ਸੋ ਯਾ ਸੋ ਨਹਿਕ ਜਨਮ ਨਹਿਕ ਸਮਰਿਆ ਆਪਨ ਚਲਦਾ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟਾ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪ ਹੀ ਆਪ ਸਕਲ ਮਹਿ ਆਪ ਅਨੁਕ ਜੁਗਤ ਰਾਜ ਥਾਪਿਓ ਥਾਪਿਓ ਅਵਨਾਸੀ ਨਾਹੀ ਖੰਡ ਧਾਰਨ ਧਾਰਹੁ ਬ੍ਰਹਮੰਡ ਅਲਖ ਕਿਰਪਾਲ ਗੁਰ ਕਾ ਸਬਦ ਜਾ ਪੈ ਨਿਹਾਲੋ ਕੀ ਸੇਵਾ ਸੋਈ ਲਾਗੈ ਜਿਸਨੁ ਕਿਰਪਾ ਕਰਹਿ ਬਿਟ ਭਾਗ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਾ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕਰੰ ਸਦਾ ਸਦਾ ਵਾਸਾ ਹਰ ਸੰਗ ਸਹਿਜ ਸੁਭਾਇ ਹੋਵੈ ਸੋਹਿ ਕਰਣ ਆਰ ਪਛਾਣ ਸੋ ਪ੍ਰਭ ਕਾ ਕੀਆ ਜਨਮ ਵੀਠ ਲਗਨ ਜੈਸਾ ਸਾ ਤੈਸਾ ਦ੍ਰਿਸ਼ਟਾ ਨ ਜਿਹ ਤੇ ਉਪਜੇ ਤੇ ਹਮਾਇ ਸਮਾਇ ਹੋਏ ਸੁਖ ਨ ਦਾਇਨ ਹੁਣ ਹੁਮਾਨ ਆਏ ਆਪ ਸਵਾਬ ਦਿਨੋ ਮਾ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ ਸਰਵ ਕਲਾ ਭਾਰ ਪੂਰ ਪ੍ਰਭ ਬਿਰਥਾ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਤੇ ਬਲਹਾਰ ਰਾਸ਼ਟਰਪਤੀ ਟੂਟੀ ਗਾਂਡਨ ਹਰ ਗੋਪਾਲ ਸਰਬ ਜੀ ਆਪ ਹੀ ਪ੍ਰਤਪਾਲ ਸਗਲ ਚਿੰਤਾ ਜਸਮਾਨ ਵਾਹਿ ਦੇਖਦੇ ਬਿਰਥਾ ਕੋਈ ਨਾਹੀ ਰੀ ਮਨ ਮੀਰ ਸਦਾ ਹਰ ਜਾਪ ਅਵਨਾਸੀ ਪ੍ਰਭ ਆਪ ਆਪ ਆਪਨ ਕੀ ਆਕਸ਼ੂ ਨਾ ਹੋਏ ਜੀ ਸਾਓ ਪ੍ਰਾਣੀ ਲੂਚਾ ਕੋਈ ਤਿਸ ਬੇਨਾ ਨਾਹੀ ਤੇਰਾ ਕਿਛ ਕਾਮ ਕਤ ਨਾਨਕ ਜਾਪੀ ਹਰ ਨਾਮ ਰੂਪਾਂ ਤੋਏ ਨਾਹੀ ਮੋਹ ਹੈ ਪ੍ਰਭ ਜੋ ਸਗਲ ਕੱਟ ਸੋ ਹੈ ਤਨਵੰਦਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਸ਼ ਤਿਸ ਕਾ ਦੀਆ ਦਰਬੈ ਤਸੂਰਾ ਜੇ ਕੋ ਕਹਾਵੈ ਪ੍ਰਭ ਕਲਾ ਬਿਨਾ ਕਹਤਾਵੈ ਜੇ ਕੋ ਹੋਏ ਬਹਿ ਦਾ ਤਾਰ ਦਿਖ ਦੀਨ ਹਰ ਜਨ ਗਾ ਵਾਰ ਜਿਸ ਗੁਰਪ੍ਰਸਾਦ ਉਟੈ ਹਾਉ ਰੋਗ ਨਾਨਕ ਸੋ ਜਾਂ ਸਦਾ ਰੋਗ ਜਿਉਂ ਮੰਦਰ ਕਾ ਥਮ ਥਮਰ ਤਿਉਂ ਗੁਰ ਕਾ ਸ਼ਬਦ ਮਨ ਹੈ ਥਮਰ ਜਿਉਂ ਪਾ ਖਾਣ ਨਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜਿਉਂ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੀ ਮਨ ਹੋਈ ਵਿਕਾਸ ਜਿਉਂ ਮਹਾਂ ਉਦਿਆਨ ਮਹਾਂ ਉਪਾਇ ਦਿਉ ਸਾਧੂ ਸੰਗ ਵਿਲ ਜੋਤ ਪ੍ਰਗਟਾਵੈ ਦਿਨ ਸੰਦਨ ਕੀ ਬਾਦਸ਼ਾਹ ਤੂ ਨਾਰੀ ਹੈ ਲੋਚਾ ਪੂਰ ਮਨ ਮੂਰਖ ਕਾਹੇ ਵਿਲ ਲਾਈ ਆ ਪ੍ਰਭ ਲਿਖ ਕਾ ਲਿਖਿਆ ਪਾਈਆ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਈ ਸੁਖ ਮਾਨ ਪੂਲਾ ਕਾਹੀ ਫਿਰ ਜਾਨ ਕੌਣ ਵਸਤ ਆਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਾਤ ਸੇਤੀ ਕਰ ਜਾਹੇ ਜਿਸ ਵਖਰ ਕਰ ਲੈ ਤੂ ਆਇਆ ਰਾਮ ਨਾਮ ਸਾਧਨ ਕਰ ਪਾਇਆ ਤਾਜ ਅਭਮਾਨ ਲਿਹੁ ਮਨ ਬੋਲ ਰਾਮ ਨਾਮ ਹਿਰਦੇ ਮਹਿ ਤੂ ਲਾਦ ਪੀਉ ਸੰਤ ਹੈ ਸੰਚਾਲ ਅਵਰ ਤਿਆਗ ਵਿਖੇ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਗੁਜਲ ਹਰ ਦਰ

ਕਰ ਜਤਨ ਅਨੁਸੂਜਨ ਸਰਸਮਤ ਸਰੋਕ ਰੂਪ ਨਾਰੀਖ ਨਰੰਕਿਸ਼ ਤ੍ਰਿਹੋ ਗੁਣ ਦੀ ਪ੍ਰਭ ਦਿਸਿਹ ਪੂਜਾਈ ਨਾਨਕਾ ਜਸ ਵਸ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਰਾ ਕੁਮਾਨ ਗੀਤ ਪ੍ਰੀਤ ਤਿਆਗ ਦਿੱਤੇ ਪਰਾ ਨਾਹੀ ਵਿਸ਼ਕੋਏ ਸਰਬ ਨਿਰੰਤਰੀ ਕੁਸੋਏ ਆਪੀ ਬੀਨਾ ਪਿਦਾਨਾ ਕਹਿਰ ਗੰਭੀਰ ਗਹੀਰ ਸਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਨ ਧਨ ਦਾਰ ਬਖਸਾਂ ਸਾਹ ਤ੍ਰਿਗ ਚਰਨੀ ਪਾਵ ਨਾਨਕ ਮਨ ਹਨ ਰਾਵ ਮਨ ਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋ ਹਰਨ ਪਰਨ ਜਾਪ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੈ ਹੋਰ ਅਨੁਰੂਪ ਮੰਗਲ ਸਾਧ ਜਾਗ ਸਰਤ ਹੋ ਸੁਨਿਹ ਕਰ ਤਾਕ ਰਾਜ ਮਹਾਰਾਜ ਜੋਗ ਮਹਿ ਜੋਗੀ ਤਪ ਮਹਿ ਤਪੀ ਸਰਗ੍ਰਹਿ ਤਮਹਿ ਭੋਗੀ ਤਿਆਈ ਤਿਆਈ ਭਗਤਾ ਸੁਖ ਪਾਇਆ ਨਾਨਕ ਦੇਹ ਪੁਰਖ ਕਾਗਨੇ ਅੰਤਰਾ ਪਾਇਆ ਜਾਗੀ ਲੀਲਾ ਕੀ ਮੇਤ ਨਾਹੀ ਸਗਲ ਦੇਵ ਆਰਿਆ ਵਕਾਹੇ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰਖ ਆਪਣਾ ਸੂਤ ਸਮਾਤ ਗਿਆਨ ਧਿਆਨ ਜਿੰਦੀ ਜਾਂਦਾ ਨਾਮ ਦਿਆ ਵਹਿ ਸੇ ਤਿਹ ਗੁਣ ਮਹਿ ਜਗ ਪਰਮਾਏ ਜਨਮ

ਆਪਣੀ ਉਮੀਦ ਗਾਤ ਜਿਸ ਕੀ ਸ੍ਰੇਸ਼ਟ ਸੋ ਕਾਰਨ ਹਾਰ ਉਹਨਾਂ ਬੂਝ ਕਰਦ ਵਿਚਾਰ ਕਰਦੇ ਕਿ ਉਮੀਦ ਨਾ ਜਾਣੇ ਕੀ ਆ ਨਾਨਕ ਜੋ ਦੇਹ ਪਾਵ ਸੋ ਵਰਤੀ ਆ ਬਿਸਮਨ ਬਿਸਮ ਪਾਇ ਬਿਸਮਾਇ ਜਨ ਪੂਜੇ ਆਦਿ ਹੈ ਸਵਾਦ ਪ੍ਰਾਪਤ ਕਰੰਗ ਰਾਜ ਜਨ ਰਹਿ ਗੁਰ ਕਾ ਵਚਨ ਪਦਾਰਥ ਲਹੀ ਹੋਏ ਦਾਤੀ ਤੋ ਕਾਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸਿਵ ਸਿਵੜ ਪਾਇ ਜਨ ਕਾ ਸੰਗ ਇਕਲੇ ਵਲਾ ਕੀ ਗੁਣ ਗੋਬਿੰਦ ਕੀਰਤਨ ਜਨ ਗਾਇ ਗੁਰ ਪ੍ਰਸਾਦ ਨਾਨਕ ਹਰਿ ਪਾਇ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਪੇ ਸੱਚ ਨਾਨਕ ਸੀ ਪੇ ਸੱਚ ਅਸ਼ਟਪਦੀ ਚਰਨ ਸਾਧੁ ਸਤਿ ਪ੍ਰਸੰਨ ਹਰਿ ਪੂਜਾ ਸਾਧੁ ਸਤਿ ਸ੍ਰੀ ਉਦਾਰ ਦਰਸ਼ਨ ਸਾਧੁ ਸਤਿ ਵੇਖਣ ਹਰਿ ਨਾਮ ਸਾਧੁ ਸਤਿ ਆਵਨ ਹਾਰ ਆਪ ਸਾਧੁ ਸਤਿ ਸਬਦਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਾਧੁ ਸਤਿ ਪ੍ਰਭ ਭਗਤਾ ਸੁਰਤ ਸਾਧੁ ਸਤਿ ਜਸ ਸੁਨਤਾ ਭਜਨ ਹਰਿ ਕੋ ਸਤਿ ਸਭ ਹੋਏ ਨਾਨਕ ਸਾਧੁ ਸਤਿ ਪ੍ਰਭ ਸੋਏ ਸਤ ਸਰੂਪ ਹਰਿਦਾ ਜਨਮਾਨਿਆ ਕਰਮ ਕਰਾਂਤ ਮੂਲ ਪਛਾਣਿਆ ਜਾ ਕਰਦਾ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤੇ ਮਨ ਪ੍ਰਗਟਾਇਆ ਪੈ ਤੀ ਨਿਰਭਉ ਹੋਇ ਬਸਾਨਾ ਜਹ ਤੇ ਉਪਜਾ ਤੇ ਮਾਹਿ ਸਮਾਨਾ ਵਸਤੁ ਮਾਹਿਲੇ ਵਖਤ ਕਢਾਈ ਤਾ ਕੋ ਪੀਨ ਨਾ ਕਹਿ ਨਾ ਜਾਏ ਬੁਗਜਾ ਬੁਝ ਨਾਰ ਬਵੀਕ ਨਾਰਾਇਣ ਮੇਰੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਦੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵ ਨਾਮ ਕਰੰਗ ਸੇਵਕ ਪ੍ਰਭ ਬਾਲਾ ਨਾਰਾ ਸੇਵਕ ਰਾਖਨ ਨਿਰੰਕਾਰ ਸੋ ਸੇਵਕ ਜਹ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾਹ ਸਾਹ ਸਮਾਰਿਆ ਆਪਣੇ ਜਨ ਕਾ ਪਰ ਦਾਟਾ ਕੇ ਆਪਣੇ ਸੇਵਕ ਸਰ ਪਰ ਰੱਖ ਆਪਣੇ ਦਾਸ ਦੀ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪਾਤ ਰੱਖ ਤਾ ਕੀ ਗਾਤਮਿਤ ਕੋਈ ਨਾ ਲਾਖ ਪ੍ਰਭ ਸੇਵਕ ਕੂ ਨਾਮ ਪਾਜਾ ਪ੍ਰਭ ਸੇਵਕ ਪੂਜਦੇ ਉਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਹ ਪ੍ਰਗਟਾਇਆ ਨੀ ਕੀਰੀ ਮਹਾਂਕਾਲ ਰਾਖ ਪਸਮ ਕਰਾ ਲਸਕਰ ਕੋ ਲਾਖ ਜਿਸਕਾ ਸਾਸ ਨ ਕਟ ਦੇਵਤਾ ਕੋ ਰਾਖ ਤੁਦੀ ਕਰ ਹਾਥ ਮਾਨਸ ਜਤਨ ਕਰਤ ਵਾ ਪਾਤ ਤਿਸਕੇ ਕਰਤਵ ਵਿਰਥ ਜਾਤ ਮਾਰਾ ਨ ਰਾਖ ਵਰਨਾ ਕੋਈ ਸਰਬ ਜੀਆਂ ਕਾ ਰਾਖ ਸੋਏ ਕਾਹੀ ਸੋਚ ਕਰ ਹਰਿ ਪ੍ਰਾਣ ਜਪਨਾ ਨੂੰ ਪ੍ਰਭ ਲਖ ਵਡਾਣੀ ਵਾਰੰਬਾਰ ਵਾਰ ਪ੍ਰਭ ਜਪੀ ਅਭੀ ਅੰਮ੍ਰਿਤ ਹਮਾਨ ਤਾਂਦਰਾ ਪੀ ਨਾਮ ਰਤਨ ਜਿਨ ਗੁਰਮੁਖ ਪਾਇਆ ਦੇ ਸਕੇ ਸ਼ਾਵਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਸ ਜੋ ਜਾਨ ਦ੍ਰਿਪਤਾ ਨੇ ਮਨ ਦਾ ਨਾਮ ਹੈ ਨਾਮ ਸਮਾਨੇ ਉਠਤ ਬੈਠ ਸੁਖਤ ਨਾਮ ਕਹ ਨਾਨੂ ਜਨ ਕਾ ਸਤਕਾਮ ਬੋਲਹ ਜਹ ਜਿਹ ਵਾਦਨ ਰਾ ਤੂੰ ਪ੍ਰਭ ਆਪਣਾ ਜਨ ਕੀ ਨਿੰਦਾ ਤੂੰ ਕਰੈ ਭਗਤ ਆਤਮ ਕਾ ਚਾਹ ਪ੍ਰਭ ਆਪਣੇ ਸੰਗ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਨ ਪ੍ਰਭ ਆਪਣੇ ਕਾਹੂ ਪਛਾਣ ਦੇਖੀ ਮੈਂ ਮਾ ਕਾਨੂੰ ਬਖਾਨ ਤੁਸਕਾ ਗੁਣ ਕਹੀ ਇੱਕ ਨਾ ਜਾਨੋ ਆਠ ਪੈਰ ਪ੍ਰਭ ਵਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲੀਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਤ ਹੋ ਕਾ ਦਾਤਾ ਤੁਸਕੇ ਸਰਨ ਸਰ ਸੁਖ ਪਾਵੈ ਤਸਕਾ ਦਰਸ ਸਪਾਇ ਮਿਟਾਵੈ ਔਰ ਸੈਨ ਸਗਰੀ ਛਾਟ ਦੇ ਜਨ ਕੀ ਤੂੰ ਸੇਵਾ ਲਾਗਾ ਮਨ ਜਾਨਾ ਹੋਵੀ ਤੇਰਾ ਨਾਨਕ ਦੇਹ ਜਨ ਕੇ ਪੂਜਾ ਹੋ ਸਾਧੁ ਪੈਰਾ ਸਲੋਕ ਸਾਧੁ ਪੁਰਖ ਜਨ ਜਾਣਿਆ ਸਾਧੂ ਤਸਕਾ ਨਾਵ ਤਸਕਾ ਸੰਗ ਸੇ ਖੁਦਰਾਇ ਨਾਨਕ ਹਰ ਗੁਣ ਗਾਵਿ ਸਾਧੁ ਗੁਰ ਸੇਖ ਕੇ ਕਰਾ ਪ੍ਰਤ ਪਾਰ ਸੇਵਕ ਗੁਰ ਸਦਾ ਦਯਾਰ ਸੇਖ ਕੇ ਗੋਰ ਦੁਰਮਤ ਮਲ ਹਿਰੈ ਗੁਰ ਵਚਨੀ ਹਰ ਨਾਮ ਮੁਚਰਾ ਸਾਧੂ ਸੇਖ ਬੰਧਨ ਕਾਟ ਗੁਰ ਕਾ ਸੇਖ ਵਿਕਾਰ ਦਿਆਟ ਸਾਧੁ ਗੁਰ ਸੇਖ ਬਨਾਵਨ ਧਨ ਦੇ ਗੁਰ ਕਾ ਸੇਖ ਵਡਭਾਗੀ ਹੀ ਸਾਧੁ ਗੁਰ ਸੇਖ ਹਰਤ ਬਲਦ

ਸਤ ਅਨੰਦ ਫਲ ਪਾਈ ਸੰਗ ਨ ਚਾਰ ਤੀਰਾ ਤਨਾ ਤੂੰ ਕਿਆ ਲਪਟਾਵੈ ਮੂਰਖ ਮਨੈ ਸਤਮੀਤ ਪਟਾਮ ਪੈਰ ਬੰਨ ਤਾਇੰਤੀ ਕਹੋ ਤੁਮ ਕਉ ਸਨਾਥ ਰਾਜ ਰੰਗ ਮੈ ਵਿਸਤਾਰਿੰਤੀ ਕਹੋ ਕਉ ਛੁਟਕਾਰਾ ਸਹਸ ਤੀਰਾ ਥਾ ਸਵਾਰੀ ਝੂਠਾ ਡੰ ਫਿਰ ਝੂਠ ਪਾ ਸਾਰੇ ਜਿੰਦੀ ਏ ਤਿਸ ਬੋਝਾ ਨਾ ਵਿਗਨ ਨਾ ਵਿਸਾ ਨਾਨਕ ਪਿਛਤਾ ਨਾ ਗੁਰ ਕੀ ਮਾਤ ਤੂੰ ਲਿਖ ਏ ਆਨੀ ਭਗਤ ਬਿਨਾ ਬਟੂ ਬਿਸਿਆ ਨੇ ਹਰ ਕੀ ਭਗਤ ਕਰਮ ਮਨ ਵੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖ ਮਨ ਵਾਹੀ ਜਨਮ ਜਨਮ ਕੀ ਗਿਰਵਿਖ ਜਾਹੀ ਆਪ ਜਪ ਆਪਣਾ ਨਾਮ ਜਪਾਵ ਸੁਨਤ ਕਹਿਤ ਰਹਿਤ ਕਦ ਪਾਵ ਸਾਰ ਪੂਤ ਸਤਰਕ ਨਾਇ ਸਹਿਜ ਸੁਭਾਇ ਨਾਨਕ ਗੁਰ ਗਾਇਓ ਗੁਣ ਗਾਵਤ ਤੇਰੀ ਉਤਰ ਸਮੈੜ ਬਿਨਸ ਜਾ ਹੋ ਮੈਂ ਵਿਖ ਪੈਲ ਹੋਈ ਅਚਿੰਤ ਵਸਾ ਸੁਖ ਨਾਲ ਸਾਸ ਗ੍ਰਹਿ ਸਨਮ ਸੰਭਾਲ ਛਾੜ ਸਿਆਨ ਸਗਰੀ ਮਨਾ ਸਤਸੰਗ ਪਾਵੈ ਸਚ ਤਨ ਹਰ ਪੂੰਜੀ ਸੰਜ ਕਰ ਵਿਆਹ ਹਾਰੀ ਹੈ ਸੁਖ ਦਰ ਗਜਾਕਾਰ ਸਰਵ ਨਿਰੰਤਰੀ ਕੋ ਦੇਖ ਕਹੋ ਨਾਨਕ ਜਾ ਕੇ ਮਿਲ ਸਕਦੀ ਕੀ ਕੁਜਾ ਪੀ ਕੁ ਸਲਾਹੀ ਪੀ

ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਯਾਰਾ ਭਾਵ ਵੇਲਾ ਕੋਈ ਜਿਨ ਚਾਖਿਆ ਸੀ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੁਲਾ ਨੇ ਸੁਭਦ ਪਰੀ ਪ੍ਰੇਮ ਰਸ ਰੰਗ ਉਜਾ ਚਾਉ ਸਾਧ ਸੰਗ ਪਰੀ ਸਮਾਨ ਸਭ ਤਿਆਗ ਅੰਤਰ ਪ੍ਰਕਾਸ਼ ਆਨ ਦਿਨ ਲਿਵਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੀ ਸੁਖੋਏ ਸੇਵਕ ਮਨਸਾ ਪੂਰੀ ਪਏ ਸਾਧ ਗੁਰਤੀ ਨਿਰਮਲ ਬਾਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਰਨ ਮੁਕਤ ਜਨ ਪਾਇਆ ਜਨਮ ਵਰਨ ਦੂਖ ਰਮ ਗਇਆ ਏਸ਼ ਪੁਨੀ ਸਰਦਾ ਸਭ ਪੂਰੀ ਰਬ ਰਹਿਆ ਸਾਧ ਸੰਗ ਹਜੂਰੀ ਜਿਸਕਾ ਸਾਧ ਇੰਦਰੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਕ ਬਿਸਰੈ ਜੇ ਕਾਰ ਨ ਪਾਨ ਸੁਖ ਬਿਸਰੈ ਜੇ ਕੀ ਆ ਜਾਣੈ ਸੋਕ ਬਿਸਰੈ ਜੇ ਨ ਸਾਭ ਕੇਸ਼ ਦੀਆ ਸੁਖ ਬਿਸਰੈ ਜੇ ਜੀਵਨ ਜੀਆ ਸੁਖ ਬਿਸਰੈ ਜੇ ਅਗਨ ਮਹਾਰਾਖ ਗੁਰੂ ਪ੍ਰਸਾਦ ਕੋ ਵੇਲਾ ਲਾ ਕੇ ਸੁਖ

ਭਗਤ ਜਨਕ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਭਾਈ ਲਾਭ ਮਨ ਹੀਤ ਹਮਨੇਰ ਗੁਣੀ ਅਨੀਚ ਅਜਾਨਨ ਤੁਮਰੇ ਸਰਨ ਪਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਹਰਿ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਿ ਕੇ ਨਾਮ ਕਥਾ ਮਨ ਪਾਏ ਬਾ ਭੋਜਨ ਕਾ ਪਰਸ

ਜਾ ਨਾਰਾਇਣ ਕਰਨਿਆ ਨਾ ਦੂਜਾ ਜਾ ਹੋਤ ਪ੍ਰਭ ਕੇ ਵਰ ਤਨ ਤਾ ਬੰਧ ਮੁਕਤ ਕਹੋ ਕਿਸ ਕਹੋ ਕਰਨਿ ਜਾ ਵੀ ਕਹ ਹਰ ਕੋ ਮਾ ਪਾਰ ਤਾ ਨਰਕ ਸੁਰਗ ਕਹੋ ਕਾਉਨ ਅਵਤਾਰ ਜਾ ਨਿਰਗੁਣ ਪ੍ਰਭ ਸਾਹਿਬ ਸੁਭਾਇ ਤਬ ਸਭ ਸਕਤ ਕਹੋ ਕਿ ਦਿਠਾਈ।

ਜੰਦ ਕੇ ਠਾਕੁਰ ਆਪਿ ਵਰਦਨਾਰ। ਨਾਨਕੇ ਕੋ ਬਸਰਿਆ ਦੂਜਾ ਕਹਿਣ ਦ੍ਰਿਸ਼ਟਾ, ਰਾਸ਼ਟਰਪਤੀ ਆਪ ਕਥਾ ਸੁਨ ਨਿਹਾਰ। ਆਪਿ ਕਾਵਿਸਥਾਰ ਜਾ ਦੇਹ ਭਾਵੈ ਤਾਂ ਸ੍ਰਿਸ਼ਟੀ ਉਪਾਇ, ਆਪਣਾ ਭਾਣੇ ਲਈ ਸਮਾਜ ਤੁਮ ਦੇ ਬਿਨ ਨਹੀਂ ਕਿਸੋ ਆਪਣ ਸੂਤ। ਸਭ ਜਗਤ ਪੁਰੇ ਜਾਗ ਪ੍ਰਭ ਜੀ ਆਪ ਜਯ ਸਚਨਾਮ ਸੂਈ ਜਨ ਪਾਏ ਸੋ ਸਮਦਰਸੀ ਤਤ ਕਵੀ ਤਨਾਨੁ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਿ ਦੀਨ ਦਿਆਲ। ਅਨਾਥ ਪਰਾਜਸ ਰਾਖਤ ਕੋਇ ਨਾ ਮਾਰੇ ਸੋ ਮੂਆ ਜਹ ਮਨ ਵਸਾਰੈ।

ਕਰਕੇ ਗੁਣ ਗਾਏ। ਮਾਨਿਆ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਜਾਣਿਆ ਜਾਂ ਲੈ ਕਾ ਹਰੀ ਕਹਿਣਾਏ ਦਸਗੀ ਆਸਨ ਬਿਰਥੀ ਜੈ ਸਿਓ ਕਾ ਸਿਵਾ ਬਾਣਾ ਹੁਕਮ ਬੂਝ ਪਰਮ ਪਦ ਪਾਈ ਤੇ ਉਪਨਹਿ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ।

ਕਰਹੁ ਵਿਚਾਰ। ਦੁਰਲਭ ਦੇਹ ਕਾ ਕਰੋ ਆਧਾਰ, ਅੰਮ੍ਰਿਤ ਵਚਨ ਹਰਿ ਕੇ ਗੁਣ ਗਾਉ, ਪ੍ਰਾਨ ਤਨ ਗਏ ਹੈ ਸੁਭਾਉ, ਆਠ ਪਹਿਰ ਪ੍ਰਾਪੀ ਕਹੁ ਨੀਰਾ ਮਿਟਿਆ, ਗਿਆਨ ਵਿਨਸੈ ਅੰਧੇਰਾ ਸੁਨਭ ਦੇਹ, ਹਿਰ ਦਬ ਸਾਉ ਮਨ ਇੱਛੇ ਨਾਨੁ ਹਰਿ ਪਾਵਹੁ, ਹਾਲਤ ਪਲਤ ਦੁਇ ਲਿਹੁ ਸਵਾਰ, ਰਾਮ ਨਾਮ ਅੰਤਰ ਵਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸਾਇ ਤੇ ਸਾਜ ਪ੍ਰੀਖਿਆ, ਮਨ ਤਾ ਨਾਮ ਜਪ ਬੁਲਾਇ, ਦੁਖ ਦਰਦ ਮਨ ਦੇ ਭਾਵ ਜਾਈ, ਸਚ ਵਾਪਾਰ ਕਰਹੁ ਵਾਪਾਰੀ, ਦਰਗਨ ਵਹਿ ਖੇਵ ਤੁਮਾਰੀ, ਕਾਟੀ ਕਰਖੁ ਮਨ ਮਾਹਿ, ਨਾਨਕ ਬਹਿ ਨਾ ਆਵਹਿ, ਜਾਹਿ ਦਿਖਦੇ ਦੂਰ ਕਹਾਂ ਕੋ ਜਾਈ।

ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭਡੀਠਾ ਨਾਮ ਪ੍ਰਭੂ ਕਲਾ ਗੀਠਾ ਸਗਲ ਸਮੀਗਰੀ ਇਕ ਸਕਟ ਮਾਹਨ ਕਰੰਗ ਨਾਨਾ ਦ੍ਰਿਸ਼ਟਾ ਹੀ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਰਾਇਣ ਦੀ ਮੈਸ ਕਵਿ ਸਰਾਮ ਸੋਨ ਸਮਾਦ ਅਨਹਤ ਤਹ ਨਾਦ ਕਹਿਣਾ ਜਾਈ ਅਚਰਜ ਵਿਸਮਾਦ ਤਿੰਨ ਦੀਖਿਆ ਅਜ ਸਭ ਦਿਖਾਈ ਨਾਨਕ ਤਿਸ ਜਾਂ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਾਟ ਘਾਟ ਵਿਆਪ ਰਹਿਆ ਭਗਵੰਤ ਤਰਨ ਮਾਹੀ ਆਕਾਸ਼ ਪਾਇਆ ਸਰਬ ਰੂਪੂਨ ਪ੍ਰਤ ਪਾਰ ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਵਣ ਪਾਣੀ ਪੈ ਸੰਤਰ ਮਾਹੀ ਚਾਰ ਕੁੰਟ ਤਹ ਦਿਸੇ ਸਮਾਹੀ ਦਿਸਦੇ ਭੇਨ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਸੁਖ ਪਾਵੀਤ ਪ੍ਰਾਣ ਸਿਮਰਤ ਮੈਂ ਦੀਖ ਸਸੀ ਅਰ ਸੂਰ ਨਖ ਯਾਤਰ

ਹੋਵਤ। ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਹਿ ਉਹ ਵਿਸਾਸ। ਸੰਤ ਜਨਾ ਕਾ ਪੀਖਨ ਸਭ ਬ੍ਰਹਮ, ਸੰਤ ਜਨਾ ਕਾ ਹਿਰਦਾ ਸਭ ਧਰਮ, ਸੰਤ ਜਨਾ ਸੁਨਹਿ ਸੋ ਵਚਨ।

ਸੋ ਯਤਨ ਸੋ ਜੀ ਪਾਇਆ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਨ ਤੇ ਸਦਾ ਸੁਖ ਹੋਇਆ ਮਿਲਾਇ ਲਈ ਪ੍ਰਭ ਸੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਸਰਧਾ ਭਗਵੰਤ

ਪੰਜਾ ਨਵ ਪੂਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਅਕਾਈ ਹਾ ਆਧਾਰ ਉਤਮ ਸਲੋਕ ਸਾਧਕੀ ਵਚਨ ਅਮਲੀਕ ਲਾ ਲਿਖੇ ਰਤਨ ਸੁਨਤ ਕੁਮਾਰ ਦੋਤ ਆਧਾਰ ਆਪ ਤਰਾ ਲੋਕ ਕਹਿਣ ਹਤਾ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਮਲ ਲਾ ਕਹ ਰੰਗ ਜੈ ਜੈ ਸਵਦਾਨਾ ਹਦਵਾ ਜੈ ਸੁਨ ਸੁਨੰਦ ਕਰੇ ਪ੍ਰਭ ਗਾ ਜੈ।

ਨਾਮ। ਜਿਸ ਮਨ ਵਸੈ ਸੋਧਨ ਅਧਾਨ ਸਰਵੇਸ਼ਾ ਤਾਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਕੁਝ ਪਾਇਆ ਸਥਾਨ ਬਾਹਰ ਨਾ ਹੋਇਆ ਅਵਨ ਜਨ ਹਰ ਤਨ ਖੜ ਚਲੇ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਈ ਕਿਉਂ ਸਾਂਤ ਰੇਤ ਨਾਮ ਨਿਧ ਬੁੱਧ ਗਿਆਨ ਸਰਵਦਾ ਸਿੱਧ ਵਿਦਿਆ ਤਪ ਯੋਗ ਪ੍ਰਾਪਤ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮਦ ਸਕਲ ਦੇਵਤਾ ਸੁੰਦਰ ਚਤੁਰ ਤਤ।

ਸਭ ਜੁਗ ਮਹਤਾ ਕੀ ਕਾ ਤੂਏ ਗੁਣ ਗੋਬਿੰਦ ਨਾਮ ਤੁਨ ਪਾਣੀ ਸਿਮਰ ਸਾਥ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਮਨ ਬਸਰਾਮ ਕੋਟਿਆ ਪ੍ਰਾਧ ਸਾਧ ਸੰਗ ਬੇਟਾ ਸੰਤ ਕਿਰਪਾ ਤੇ ਜਮਦੀ ਛੁਟਾ

ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ।

ਜੀ ਕੀ ਫਤਿਹ। ਸੂਰਠ ਮਹੱਲਾ ਤੀਜਾ, ਘਰ ਪਹਿਲਾ। ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਖਸ਼ ਮਾਰ ਪਚਾਇਆ।

ਸਤਨਾਮ ਜੀ ਵਾਹਿਗੁਰੂ।

ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਨ ਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ

ਕੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸਾਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹੇ ਦੇਹੇ, ਦਾਤ ਕਰੇ ਦਾਤਾਰ, ਫੇਰ ਕੇ ਅੱਗਾ ਰੱਖੀਆ, ਜਿਤ ਦਿਸਾ ਦਰਬਾਰ, ਮੂੰਹ ਹਉ ਕੇ ਬੋਲਣ ਬੋਲੀਆ, ਜਿਤ ਸੁਨ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਆ, ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ, ਗਾਵੀਆ ਸੁਣੀਆ ਮਨ ਰੱਖੀਆ ਭਾਉ, ਦੁੱਖ ਪਰ ਹਰਸੋ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਈ ਕਰੀ, ਜੇਤੀ ਸਿੱਠ ਉਪਾਈ ਵੇਖਾ, ਬਿਨ ਕਰਮਾ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆ, ਨਾਲ ਚੱਲਾ ਸਭ ਕੋਏ, ਚੰਗਾ ਨਾਉਰ ਖਾਇਕਾ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾ ਬਾਤ ਨਾ ਪੁੱਛਾ ਕੇ, ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤਿਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀ ਸੁਰਨਾਥ, ਸੁਣੈ ਧਰਤ ਧਵਲ ਆਕਾਸ, ਸੁਣੈ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕਾ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੂਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣੈ ਮੁਖ ਸਾਲਾ ਹਨੁਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸ਼ਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੂਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਿਹ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ

ਹੋਇਆ ਸੁਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪੁੱਛੈ ਪੁਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਸੁਰਤ ਹੋਵੈ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕਾ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਾਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਪ ਹੈ ਮੋਖ ਦੁਆਰ, ਮੰਨਾ ਪਰਵਾਰਾ ਸਾਧਾਰ, ਮੰਨਾ ਤਾਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣਾ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗੈ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹਾ ਕਰੈ ਵਿਚਾਰ, ਕਰਤੇ ਕਾ ਕਰਨਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਨਸੂਤ, ਜੇ ਕੋ ਬੁੱਝਾ ਹੋਵੈ ਸੱਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰਾ ਹੋਰ ਹੋਰ, ਤਿਸ ਤੇ ਭਾਰ ਤਲਾ ਕਵਨ ਜੋਰ, ਜੀਅ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਉੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨ ਸਵਾਲਿਓ ਰੂਪ, ਕੇਤੀ ਦਾਤ ਜਾਣਾ ਕੌਣ ਕੂਤ, ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲਖ ਦਰੀਆਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਸੰਖ ਸੁਰ ਮੋਹ ਭਕਸਾਰ, ਸੰਖ ਮੋਹ ਲਿਵਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਢ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਭਗ ਕਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ, ਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਖਰਾਸਿਤ ਸੰਜੋਗ ਖਾਨ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤੇ ਪਾਹੇ, ਜੇ ਤਾ ਕੀਤਾ ਤੇਤਾ ਨਾਓ, ਵਿਨ ਨਾਵੈ ਨਾਹੀ ਕੋ ਥਾਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਨ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ

ਸਭ ਕੋ ਆਖਾ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ, ਨਾਨਕ ਜੀ ਕੋ ਆਪੋ ਜਾਣਾ। ਅੱਗਾ ਗਿਆਨ ਸੋ ਹੈ ਪਾਤਾਲਾ, ਪਾਤਾਲਾ ਖਾਗਾ ਸਾਗਾਸ, ਓੜਕ ਓੜਕ ਭਾਲ ਥੱਕੇ ਵੇਦ ਕੈਨਕ ਵਾਸ, ਸਹਿਸ ਅਠਾਰੀ ਕੈਨਕ ਤੇ ਬਾਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਆ ਆਪੇ ਜਾਣਾ ਆਪ, ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈਆ। ਨਦੀਆ ਅਤੈ ਵਾਹਾ ਪਵੇ ਸਮੁੰਦਰ ਨਾ ਜਾਣੀਆ ਹੈ, ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ, ਧਨ ਕੀੜੀ ਤੁਲਨਾ ਹੋਵਣੀ। ਜੇ ਤਿਸ ਮਨੋ ਨਾ ਵਿਸਰੇ, ਅੰਤਨਾ ਸਿਫਤੀ ਕਹਿਣ ਅਨੰਤ, ਅੰਤਨਾ ਕਰਨਾ ਦੇਣ ਅਨੰਤ, ਅੰਤਨਾ ਵੇਖਣ ਸੁਣਨ ਅਨੰਤ, ਅੰਤਨਾ ਜਾਪੈ ਕਿਆ ਮਨ ਮੰਤ, ਅੰਤਨਾ ਜਾਪੈ ਕੀਤਾ ਆਕਾਰ, ਅੰਤਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤਨਾ ਪਾਏ ਜਾਹੇ, ਇਹੋ ਅੰਤਨਾ ਜਾਣਾ ਕੋਏ, ਬਹੁਤਾ ਕਹੀਆ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਏਵਟ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣਾ ਸੋਏ, ਜੇਵਡ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗੇ ਜੋ ਦੇ ਪਾਰ, ਕੇਤੇ ਅਗਿਣਤ ਨਹੀਂ ਵਿਚਾਰ, ਕੇਤੇ ਖਪ ਟੁੱਟੇ ਵਿਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੂਖ ਭੂ ਸਦ ਮਾਰੇ, ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕਾ ਕੋਏ। ਜੇ ਕੋ ਖਾਇ ਕੇ ਆਖਣ ਪਾਏ, ਉਹ ਜਾਣਾ ਜੇਤੀਆ ਮੋਇ ਖਾਏ, ਆਪੇ ਜਾਣਾ ਆਪੇ ਦੇ ਆਖੇ ਸੇ ਭੇ ਕੇ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਪਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੀ ਕਰਿਹ ਵਿਖਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀਤਾ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵੇ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕੇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵੁਡ ਭਾਵੈ ਤੇ ਵੁਡ ਹੋਏ, ਨਾਨਕ ਜਾ ਨਾ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੀ, ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਨ ਹਾਰੀ, ਕੇਤੇ ਰਾਗ ਭਰੀ ਸਿਓ ਕਹੀਅਨ, ਕੇਤੇ ਗਾਵਨ ਹਾਰੀ ਗਾਵੇ, ਤੁਹਨੋ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੀ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੀ, ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੀ, ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵੇ ਸਿੱਧ ਸਮਾਧੀ ਇੰਦਰ, ਗਾਵਨ ਸਾਧ ਵਿਚਾਰੀ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੀ, ਗਾਵਨ ਪੰਡਿਤ ਪੰਨਰ ਖੀਸਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ, ਗਾਵਨ ਰਤਨੋ ਪਾਏ ਤੇਰੇ ਅੜ ਸੜ ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਹੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਧਨੋ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪ ਨਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਾਹ ਨਰਜਾਈ, ਮੁੰਦਾ ਸੰਤੋਸ਼ ਹਰਮ ਪਤ ਝੋਲੀ, ਧਿਆਨ ਕੀ ਕਰੇ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤਾ, ਦੇਸ ਦਿਸਾਇਆ ਦੇਸ, ਆਦ ਨੀਲ ਅਨਾਦ ਅਨਾਥ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਿਆ ਭੰਡਾਰਨ, ਘੜ ਘੜ ਵਾਜੇ ਨਾਦ, ਆਪ ਨਾਥ ਨਾਤੀ ਸਭ ਜਾ ਕੀ, ਰਿਧ ਸਦਿਆ ਵਰਾ ਸਾਧ, ਸੰਜੋਗ ਜੋ ਦੁਕਾਰ ਚਲਾਵੈ, ਲੇਖੇ ਆਵੈ ਭਾਗ, ਆ ਦੇਸ ਦਿਸਾਇਆ ਦੇਸ, ਆਦ ਨੀਲ ਅਨਾਦ ਅਨਾਥ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਗਤ ਸੁਭਾਵੈ ਤਵਾ ਚਲਾਵੈ,

ਜਿਵ ਹੋਵੈ ਪ੍ਰਮਾਣੁ ਵਿਖੈ ਉਹਨਾਂ ਨਦਰ ਨਾ ਆਵੈ ਬਹੁਤਾ ਹੋਵੇ ਦਾਨ ਆਦੀਸ ਤਿਸਾ ਆਦੀਸ ਆਦਿ ਨੀਲ ਨਾਦ ਨਾਹਤ ਜੋ ਜੋਗ ਏਕੋ ਵੀ ਸਿਆਸਨ ਲੋਈ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤੇ ਸਾ ਆਦੇਸ਼ ਆਦਿ ਨੀਲ ਨਾਦ ਨਾਹਤ ਜੋ ਜੋਗ ਏਕੋ ਵੀ ਸਿੱਖ ਦੂਜੀ ਪਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਕਿਹੜਾ ਕੀਆ ਇੱਕ ਨਾਮ ਜਗਦੀਸ਼ ਏ ਤਰਾ ਪਤ ਪੌੜੀਆ ਚੜਿਆ ਹੋਏ ਅਕੀਸ ਸੁਨ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਾਇਆ ਜਾਪੈ ਜਾਏ ਧਰਮ ਖਨ ਕਾਏ ਹੋ ਧਰਮ ਗਿਆਨ ਖਨ ਕਾਖੋ ਕਰਮ ਕੀਤੇ ਪਾਉਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਤਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕੇ ਅੰਤਨਾਨੰਤ ਗਿਆਨ ਖਨ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੋਦ ਕੋਡ ਆਨੰਦ ਸਰਮ ਖਨ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਏ ਜੇ ਕੋ ਕਹਾ ਪੁਛਾ ਪੁਛਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾਸ ਦਾ ਕੀ ਸੁੱਧ ਕਰਮ ਖਨ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਨ ਤਨਾਂਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਲਾ ਸਾਰ ਜਤ ਪਹਾਰਾ ਧੀਜ ਸੁਨਿਆਰ ਅਰਨ ਮਤ ਵੇਦ ਹਥਿਆਰ ਭੌਖ ਲਾਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ

0: ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੀ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਸ਼ਨ ਪੈ ਪ੍ਰਸਾਦ ਚੱਕਰ ਚੇਨ ਯਾਰ ਬਰਨ ਜਾ ਤਰ ਪਾਤ ਨੈਣ ਜਿਹੇ ਰੂਪ ਰੰਗ ਯਾਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਸੰਤੋਸ਼ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਰ ਭਵਨ ਮਹੀਪ ਸੁਰ ਨਾਰੇ ਸੁਰ ਨੀਤ ਨੀਤ ਬਨ ਤ੍ਰਿਨ ਕੈਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਜਾ ਛਨ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਅਟਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਤਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਵਾਹੇ ਨਮਸਤੰ ਤਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਅਮਜਬੇ ਨਮਸਤਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਦਾਮੇ ਨਮਸਤੰ ਨਿਰਮਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਤਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤੇਵੈ ਨਮਸਤੰ ਅਭੇਵੈ ਨਮਸਤੰ ਜਨਮੇ ਨਮਸਤੰ ਸਬਨਮੇ ਨਮੋ ਸਰਵ ਗੌਣੇ ਨਮੋ ਸਰਵ ਭੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਨੇ ਨਮਸਤੰ ਵਰਨੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਅਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੀ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚੀ ਸ਼ੰਤ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਅਗੰਜ ਹੈ ਭੰਜ ਹੈ ਜੂਜ ਹੈ ਜੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਲੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਨੇਕ ਹੈ ਫਰੀਕ ਹੈ ਭੁਜੰਗ ਪ੍ਰਜਾ ਛਨ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪਰਮਾਥੇ ਸਮਸਤੀ ਬਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਨ ਪਰਮ ਰੂਪੇ ਨਮੋ ਜੋਗ ਜੁਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀਏ ਭਰਮੀਏ ਭੋਗੀਏ ਭੁਗਤੇ ਨਮੋ ਜੋਗ ਜੁਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਬੰ ਪ੍ਰਨਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋ ਉਰਧ ਅਰਧੰ ਅੰਗ ਓਂਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਸ਼ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਨਾਮੰ ਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾ ਛਨ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵ ਮਾਨੇ ਸਮਸਤ ਨਿਧਾਨੇ ਨਮਸਤੋਂ ਨਿਰਨਾਥੇ ਨਮਸਤੋਂ ਪਰਮਾਤੇ ਨਮਸਤੋਂ ਅੰਗੰਜੇ ਨਮਸਤੋਂ ਅਭੰਜੇ ਨਮਸਤੋਂ ਅਕਾਲੇ ਨਮਸਤੋਂ ਅਪਾਲੇ ਨਮੋ ਸਰਵਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨੰ ਨਮੋ ਪਰਮਕਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤਰਭੰਗੀਏ ਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮ ਪ੍ਰਨਾਸੀ ਸਦਾ ਸਰਵਦਾ ਰਿਤ ਸਿਧੰ ਨਿਵਾਸੀ ਚਰ ਪ੍ਰਸ਼ਾਂਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਅਖਲ ਧਰਮੰ ਲਾ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਜੁਗਤਾ ਸਰਬ ਮੁਕਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੁਵਾਲ ਸੰਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੂਨ ਪੁਰਖੇ ਪਾਰ ਸਰਬ ਮਾਨ ਪ੍ਰਮਾਨ ਦੇ ਭੇਵਾਦ ਉਦਾਸ ਸਰਬ ਪਾਲਕ ਸਰਬ ਘਾਲਕ ਸਰਬ ਕੋਪਨ ਕਾਲ ਜਤਰ ਤਤਰ ਵਰਾਜ ਏਵ ਧੂਤ ਰੂਪ ਸਾਲ ਨਾਮ ਥਾਮਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੂਨ ਆਦਿ ਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਹੀਨ ਪੇਖ ਧਾਮ ਨਾ ਜਾਏ ਸਰਬ ਮਾਨ ਸਰਬਤਰ ਮਾਨ ਸਦਾ ਮਾਨ ਪਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਰੇਕ ਦੇਵ ਭੇਵ ਨਾ ਜਾਣੀ ਜੇ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕੇ ਜੇਵ ਤਾਤ ਮਾਤ ਨਾ ਜਾਤ ਜਾਕਰ ਜਨ ਮਰਨ ਰਹੀਮ ਚੱਕਰ ਬਕਰ ਫਰੈ ਚਤਰ ਚਾਕ ਮਾਨ ਹੀ ਪੁਰਤੀ ਲੋਕ ਚੌਧਹੀ ਕੇ ਬਿਖਾ ਜਾਗ ਜਾਪ ਹੀ ਜੇ ਜਾਪ ਆਦਿ ਦੇਵ ਨਾਦ ਮੂਰਤ ਥਾਪੇ ਸਭੈ ਜੇ ਤਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਸਰ ਵਿਸੁ ਰਚਿਓ ਸਵਯੰ ਭਵਗਨ ਭੰਜਨ ਹਾਰ ਕਾਲ ਹੀਨ ਕਲਾ ਸੰਯੁਕਤ ਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਭੇਸ ਅੰਗ ਰੰਗ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਾ ਨੂੰ ਸਤ ਏਕ ਪੁਰਖ ਅਵ ਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਤਮਿਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨੁਭੇਖ ਸਰਬ ਸ਼ਾਸਤਰ ਨਾ ਜਾਣ ਹਿੰਦੇ ਰੂਪ ਰੰਗ ਅਰੇਖ ਪਰਮ ਵੀਰ ਪੁਰਾਣ ਜਾਕੇ ਨੀਤ ਭਗਤ ਨਿਤ ਕੋਟ ਸਿਮਤ ਪੁਰਾਣ ਸ਼ਾਸਤਰ ਨਾਭੀ ਵੋ ਚਿੱਤ ਮਧ ਭਾਰ ਸੰਨ ਪੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾ ਲਾਂਗਨ ਭੋ ਪ੍ਰਕਾਸ਼ ਨਿਸ ਦਿਨ ਅਨਾਸਾ ਜਾਨ ਭਾਵ ਸਾਹਾਨ ਸਾਵ ਰਾਜਾਨ ਰਾਜਪਾਲਾਨ ਪਾਨ ਦੀਵਾਨ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਰ ਰੰਗ ਕਾਲਾਨ ਕਾਲਨ ਭੂਤ ਅੰਗਾ ਬਾ ਪੰਗਤ ਮਿਥੇ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਦੁੱਧ ਪ੍ਰਚਾਨਵਿਤ ਗਤ ਖਾਨ ਲਿਸਿਆ ਕਰਮ ਦਿਸਿਆ ਧਰਮ ਸਰਬਾ ਪਰ ਨਾਡਿਆ ਡੰਡ ਬਾਡਿਆ ਚਾਤਰੀ ਸ਼ਾਂਤ ਹੋਇਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੀ ਅਪਾਰੀ ਹਰੀਅੰ ਕਰੀਅੰ ਨਿਰਨਾਮੇ ਕਾਮੇ ਭੁਜੰਗ ਪ੍ਰਜਾ ਛਨ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੈ ਚਤੁਰ ਚੱਕਰ ਦਾਨੈ ਚਾਚਰੀ ਸਾਧਨਾ ਸਤਰੈ ਨਾ ਮਿੱਤਰੈ ਨਾ ਭਰਮ ਨਾ ਪਿੱਤਰੈ ਨਾ ਕਰਮ ਨਾ ਕਾਏ ਜਨਮ ਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਅਦੀਸੈ ਅਦ੍ਰਿਸੈ ਕ੍ਰਿਸੈ ਭਗਵਤੀ ਸੰਤੈ ਪ੍ਰਸਾਦ ਕਥਤੇ ਕੇ ਆਸਜ ਦੇਸਿਆ ਕਿਆ ਭਿਜ ਭੇਸਿਆ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕੇ ਵਿਧੂਤ ਵਰਨਾ ਕੀ ਬਭੂਤ ਕਰਨਾ ਕਿ ਰਾਜਨ ਪ੍ਰਵਾਹ ਕਿ ਧਰਮ ਸੁਝਾ ਕਿਆ ਸੋਕ ਵਰਨਾ ਕਿ ਸਰਬਾ ਵਰਨਾ ਕਿ ਜਗਤੰ ਕ੍ਰਿਤੀ ਹੈ ਕਿ ਸਤੰਗ ਸਤਰੀ ਹੈ ਕਿ ਬ੍ਰਹਮ ਸਰੂਪੈ ਕਿ ਅਨੁਭਵ ਅਨੁਪੈ ਕਿ ਆਦਿ ਅਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਮਹੀਨਾ ਕਿ ਏਕੈ ਅਧੀਨਾ ਕਿ ਰੋਜੀ ਰਜਾਕੈ ਰਹੀਮੇ ਰਿਹਾਕੈ ਕਿ ਪਾਪ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੂਲ ਗੁਨਾਹ ਹੈ ਕਿ ਸਹਾਨ ਸਾਹ ਕਿ ਕਾਰਨ ਕਨਿੰਦਾ ਕਿ ਰੋਜੀ ਦਹੰਦ ਹੈ ਕਿ ਰਾਜ ਕਰੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਾ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ, ਕਿ ਸਰਬੱਤਰ ਭੇਸਾ, ਕਿ ਸਰਬੱਤਰ ਕਾਲਾ, ਕਿ ਸਰਬੱਤਰ ਪਾਲਾ, ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਕਾਜਾ, ਕਿ ਸਰਬੱਤਰ ਰਾਜਾ, ਕਿ ਸਰਬੱਤਰ ਸੋਖਾ, ਕਿ ਸਰਬੱਤਰ ਭੁੱਖਾ, ਕਿ ਸਰਬੱਤਰ ਤ੍ਰਾਣਾ, ਕਿ ਸਰਬੱਤਰ ਪ੍ਰਾਣਾ, ਕਿ ਸਰਬੱਤਰ ਦੇਸਾ, ਕਿ ਸਰਬੱਤਰ ਭੇਸਾ, ਕਿ ਸਰਬੱਤਰ ਮਾਨਾ ਸਦਾ ਉਂ ਪ੍ਰਧਾਨਾ, ਕਿ ਸਰਬੱਤਰ ਜਾਪੈ, ਕਿ ਸਰਬੱਤਰ ਤਾਪੈ, ਕਿ ਸਰਬੱਤਰ ਭਾਨਾ, ਕਿ ਸਰਬੱਤਰ ਮਾਨਾ, ਕਿ ਸਰਬੱਤਰ ਇੰਦਰਾ, ਕਿ ਸਰਬੱਤਰ ਚੰਦਰਾ, ਕਿ ਸਰਬੰ ਕਲੀਮਾ, ਕਿ ਪਰਮੁ ਫਹੀਮਾ, ਕਿ ਆਕਲ ਅਲਾਮਾ, ਕਿ ਸਾਹਿਬ ਕਲਾਮਾ, ਕਿ ਹੁਸਨ ਰਜੂਹਾ, ਤਮਾਮਲ ਰਜੂਹਾ, ਮਹਿਸੁਲ ਸਲਾਮਾ, ਸਲੀਕੁਤ ਮਦਾਮਾ, ਗਨੀਮੁਲ ਸਕਸਤਾ, ਗਰੀਬੁਲ ਪਰਸਤਾ, ਬਿਲੰਦਲ ਮਕਾਨਾ, ਜਮੀਨੁਲ ਜਮਾਨਾ, ਤਮੀਜੁਲ ਤਮਾਮਾ, ਰਜੂਅਲ ਨਿਧਾਨਾ, ਹਰੀਫੁਲ ਅਜ਼ੀਮਾ, ਰਜ਼ਾਇਕ ਜ਼ਕੀਨਾ, ਅਨੇਕਲ ਤਰੰਗ ਹੈ, ਭੇਦ ਹੈ, ਭੰਗ ਹੈ, ਜੀਵਜਲ ਨਿਵਾਜ ਹੈ, ਗਨੀਮੁਲ ਖਰਾਜ ਹੈ, ਨਿਰੁਕਤ ਸਰੂਪ ਹੈ, ਤਰਮੁਕਤ ਬਬੂਤ ਹੈ, ਪਰਭੁਕਤ ਪ੍ਰਭਾ, ਸੁਯੁਕਤ ਸਦਾ ਸਦਾਵੰ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤੁਲ ਸਲਾਮ ਹੈ, ਸਦਾਵਲ ਕਾਮ ਹੈ, ਨਿਰਬਾਹ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਂ ਆਦਿ ਰੂਪੇ ਨਾਥ ਸਰੂਪ ਹੈ, ਅਨੰਗੀ ਨਾਮੇ, ਤਰਭੰਗੀ ਤਰਕਾਮੇ, ਤਰਵਰਗੰ ਤਰਬਾ ਦੇ ਗੰਜੇ, ਅਗਾਧੇ ਸੁਭੰਗ ਸਰਬ ਭਾਗੇ, ਸੁਸਰਬਾ ਅਨੁਰਾਗੈ, ਤ੍ਰਿਭੁਕਤ ਸਰੂਪ ਹੈ, ਸਿਜ ਹੈ, ਸੂਤੈ ਕਿ ਨਰਕੁੰ ਪ੍ਰਨਾਸ ਹੈ, ਪ੍ਰਿਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਸਦਾ ਵੰ ਸਦਾ ਹੈ, ਵਿਭੁਕਤ ਸਰੂਪ ਹੈ, ਪਰਯੁਕਤ ਅਨੂਪ ਹੈ, ਅਨੁਰੁਕਤ ਸਦਾ ਹੈ, ਵਿਭੁਕਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪਰਯੁਕਤ ਅਨੂਪ ਹੈ, ਚਾਚਰੀ ਛੰਦ ਭੰਗ ਹੈ, ਨੰਗ ਹੈ, ਭੇਖ ਹੈ, ਲੇਖ ਹੈ, ਭਰਮ ਹੈ, ਕਰਮ ਹੈ, ਨਾਦ ਹੈ, ਜੁਗਾਦ ਹੈ, ਅਜੈ ਹੈ, ਅਬੈ ਹੈ, ਭੂਤ ਹੈ, ਧੂਤ ਹੈ, ਅਨਾਸ ਹੈ, ਦਾਸ ਹੈ, ਧੰਦ ਹੈ, ਬੰਦ ਹੈ, ਭਗਤ ਹੈ, ਭਰਖਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਲਿਖਿਆ ਦਿਖੈ, ਅਲੇਖ ਹੈ, ਭੇਖ ਹੈ, ਢਾ ਹੈ, ਗਾਹ ਹੈ, ਸੰਭ ਹੈ, ਗੰਭ ਹੈ, ਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਰ ਸ਼ੰਤ ਹੈ, ਪ੍ਰਸਾਦ, ਸਰਵੰ ਹੰਤਾ, ਸਰਵੰ ਗੰਤਾ, ਸਰਵੰ ਖਿਆਤਾ, ਸਰਵੰ ਗਿਆਤਾ, ਸਰਵੰ ਹਰਤਾ, ਸਰਵੰ ਕਰਤਾ, ਸਰਵੰ ਪ੍ਰਾਣ, ਸਰਵੰ ਪ੍ਰਾਣ, ਸਰਵੰ ਕਰਮ, ਸਰਵੰ ਧਰਮ, ਸਰਵੰ ਜੁਗਤਾ, ਸਰਵੰ ਮੁਕਤਾਰ, ਸਾਵਲ ਸੰਤ ਹੈ, ਪ੍ਰਸਾਦ, ਨਮੋ ਨਰਕ ਨਾਸੇ ਸਦਾ ਉਂ ਪ੍ਰਕਾਸ਼ੇ, ਅਨੰਗੰ ਸਰੂਪੇ, ਭੰਗੰ ਬਬੂਤੇ, ਪਰਮਾਤਮ ਪਰਮਾਥੇ, ਸਦਾ ਸਰਬ ਸਾਥੇ, ਅਗਾਹ ਸਰੂਪੇ, ਨਿਰਬਾਧ ਬਬੂਤੇ, ਅਨੰਗੀ ਨਾਮੇ, ਤ੍ਰਭੰਗੀ ਤ੍ਰਕਾਮੇ, ਨਿਰਭੰਗੀ ਸਰੂਪੇ, ਸਰਭੰਗੀ ਅਨੂਪੇ, ਨਾ ਪੋਤਰੈ, ਨਾ ਪੁੱਤਰੈ, ਨਾ ਸੱਤਰੈ, ਨਾ ਮਿੱਤਰੈ, ਨਾ ਤਾਤਾ, ਨਾ ਮਾਤਾ, ਨਾ ਜਾਤਾ, ਨਾ ਪਾਤਾ, ਨਿਰਸਾਕੰ ਸਰੀਕਾ, ਮਿੱਤੋ ਅਮੀਕ ਹੈ, ਸਦਾਉਂ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਸੰਤੁਆ ਪ੍ਰਸਾਦ, ਕੇ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ ਕਰੀਮ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜ ਕਰਿਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸਕੰਨ ਹੈ, ਰਾਸੁਲ ਫਕੰਨ ਹੈ, ਕਲੰਕੰ ਪ੍ਰਨਾਸ ਹੈ, ਸਮਸਤੁਲ ਨਿਵਾਸ ਹੈ, ਗੰਜੁਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤੁਲ ਜਬਾ ਸਾਹਿਬ ਕਰਾ ਹੈ, ਕਿ ਨਰਕੰ ਪ੍ਰਨਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ਼ ਹੈ, ਪਰੰ ਪਰਮੀਸ ਹੈ, ਸਮਸਤੁਲ ਅਦੀਸ ਹੈ, ਦੇਸੁਲ ਲੇਖ ਹੈ, ਹਮੇਸ਼ੁਲ ਭੇਖ ਹੈ, ਜਮੀਨੁਲ ਜਮਾਹ ਹੈ, ਮੀਕੁਲ ਅਮਾਹ ਹੈ, ਕਰੀਮੁਲ ਕਮਾਲ ਹੈ, ਕਿ ਜੁਰਅਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪਸਾਹ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਮਿੱਤੋ ਭੰਗ ਹੈ, ਬਦਭਾਰ ਸੰਤ ਹੈ, ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਯਰ ਬਰ ਗੰਜ ਹਰ ਨਰ ਪ੍ਰਬੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖਨ ਬਰ ਨਰ ਮੰਡ ਅਨ ਭਵ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਛਿੰਜ ਅੰਗ ਆਸਨ ਭੰਗ ਉਪਮਾ ਪਾਰ ਗਤ ਮਿੱਤੋਦਾਰ ਜਲ ਥਲ ਅਮੰਡ ਦਿਸ ਵਿਸ ਭੰਨ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤੇ ਧਰਤ ਰਾਸ ਅਜਾਨ ਭਾਵ ਕਹਿ ਸਦਾ ਹੋ ਓਂਕਾਰ ਅਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਕਾਲ ਘਰ ਘਰ ਪ੍ਰਨਾਮ ਚਿਤ ਚਰਨ ਨਾਮ ਛਿਜ ਗਾਤ ਅਜਿਜਨਾ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰ ਠੱਠ ਪਾਰ ਆ ਡੀਠ ਧਰਮ ਅਤ ਢੀਠ ਕਰਮ ਅਨ ਬਰਨ ਅੰਤ ਦਾਤਾ ਮਹੰਤ ਹਰ ਬੋਲ ਮਲਾ ਛੰਤ ਪਿਆ ਪ੍ਰਸਾਦ ਕਰਨਾਲਿਆ ਹੈ ਹਰ ਘਾਲਿਆ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਾ ਹੈ ਜਗ ਜਾਣਿਆ ਹੈ ਸਰਬੰ ਸਰਬੰ ਭਰ ਹੈ ਸਰਬੰਕਾਰ ਹੈ ਸਰਪਾਸਿਆ ਸਰਵਨਾਸਿਆ ਕਰਨਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਿਮੰਡ ਸਹਿ ਖਲ ਖੰਡ ਸਹਿ ਪਰ ਤੇ ਪਰ ਹੈ ਕਰਨਾਕਰ ਹੈ ਜਪਾ ਜਾਪਾ ਥੱਪਾ ਥਾਪਾ ਕ੍ਰਿਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤਾ ਕਰਨਾ ਕ੍ਰਿਤਾ ਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸੰਬਰ ਹੈ ਕਰਨਾਲਿਆ ਨਿਰਪਨਾਇਕ ਹੈ ਸਰਬ ਪਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਗ ਕਾਮ ਸੰਘ ਸ਼ਾਂਤ ਰੂਪੇ ਨਮੋ ਪਰਮ ਤੱਤੰਗ ਅਤੱਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਬੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਭੰਗੀ ਤ੍ਰਕਾਲੇ ਨੰਗੀ ਕਾਮੇ ਕਛੀ ਚੰਦ ਅਜੈ ਅਲੈ ਅਬੈ ਅਬੈ ਅਬੂ ਅਜੂ ਅਨਾਸ ਅਕਾਸ ਗੰਜ ਭੰਜ ਲੱਖ ਭਖ ਕਾਲ ਦਿਆਲ ਅਲੇਖ ਭੇਖ ਨਾਮ ਕਾਮ ਅਗਾਹਾ ਅਟਾਹਾ ਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਧਰਮੰਗ ਭਰਮੰਗ ਗੰਜੇ ਲੇਖੇ ਭੁਜੰਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸੇ ਗੰਜੁਲ ਅਨਾਮੇ ਸਮਸਤਲ ਨਿਵਾਸੇ ਨਿਰਕਾਮ ਬਬੂਤੇ ਸਮਸਤਲ ਸਰੂਪੇ ਕੁਕਰਮ ਪ੍ਰਨਾਸੀ ਸੁਧਰਮ ਬਬੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮੁਲ ਕੁਨਿੰਦਾ ਸਮਸਤਲ ਨਿਵਾਸੀ ਅਜਾਇਬ ਬਬੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸਵੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾੰਗ ਸੰਗੀ ਅਭੰਗੰ ਬਿਬੂਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾੰਗ ਸੰਗੀ ਅਭੰਗੰ ਬਿਬੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਅ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕਉ ਨ ਦੇਖਿਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਤਿ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹ ਭਏ ਭੂਪਤ ਅੰਤ ਕਉ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਦ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਯਾਦਮਦਾਨ ਸੁਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖੈ ਪੌਨ ਆਹਾਰ ਜਤੀ ਜਤ ਧਾਰ ਸਭੈ ਸੁਬਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲੈ ਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਹਲੈ ਗੇ ਤੋਰ ਅਰੀਨ ਮਰੋਰ ਮਵਾਸਨ ਮਾਤਿ ਮਤੰਗਨ ਮਾਨ ਮਲੈ ਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈ ਗੇ ਬੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈ ਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈ ਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈ ਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈ ਗੇ ਮਾਨਵ ਇੰਦਰ ਗਜਿੰਦਰ ਨਰਾਧਪ ਜਾਉਣ ਤਰਲੋਕ ਕੋ ਰਾਜ ਕਰੈ ਗੇ ਕੋਟ ਇਸਨਾਨ ਗਜਾਦ ਕਦਾਨ ਅਨੇਕ ਸੁਅੰਬਰ ਸਾਜ ਬਰੈ ਗੇ ਬ੍ਰਹਮ ਮਹੇਸਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੈ ਗੇ ਜੇ ਨਰ ਸ੍ਰੀ ਪਤ ਕੇ ਪ੍ਰਸਹਿ ਪਗ ਤੇ ਨਰ ਫੇਰ ਨ ਦੇਹ ਤਰੈ ਗੇ कहा भयो जो दो लोचन मूंद कै बैठ रहे हो बक ध्यान लगायो नात फिरयो लिए सात समुद्रन लोक गयो पर लोक गवायो बास कियो बखियान सो बैठ कै ऐसे ही ऐसे सो बैस बितायो साच कहो सुन ले हो सब जिन प्रेम कियो तिन ही प्रभ पायो काहू लै पाहन पूज धरयो सिर काहू लै लिंग गरे लटकायो काहू लिखियो हर अवाची दिशा मह काहू पछाह को शीस निवायो को बतान को पूज

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ, ਸਬਦੋਤ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਨਹੋ ਸੰਤ ਹੋ ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ, ਏਸ ਨਾਉ ਹੁਰ ਥਾਉ ਨਾਹੀ ਸਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰਹੁ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੂਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵੇਚਾਰਿਆ। ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੂਈ ਜਨ ਪਾਵੇ। ਆਵਹੋ ਸੰਤ ਪਿਆਰਿਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ, ਹੁਕਮ ਮੰਨਿਹੋ ਗੁਰੂ ਕੇ ਰਾਗਾ ਵਹੋ ਸੱਚੀ ਬਾਣੀ। ਕਹਿ ਨਾਨਕ ਸੁਨਹੋ ਸੰਤ ਹੋ ਕਥਿਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਸੈ ਵਿੱਟ ਹੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ, ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੋ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ।
ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆਹੁ ਤਿੱਖੀ ਵਾਲਹੁ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇੱਕ ਫਿਰਹਿ ਘਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਓ ਰਹ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਅਹੁ ਮੈਲੇ ਬਹਿਰਹੁ ਨਿਰਮਲ ਬਹਿਰਹੁ ਨਿਰਮਲ ਜੀਅਹੁ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਅਹੁ ਨਿਰਮਲ ਬਹਿਰਹੁ ਨਿਰਮਲ ਬਹਿਰਹੁ ਤਾਂ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਅਹੁ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨ ਜਾਣੈ ਕੋਏ ਕਹਿ ਨਾਨਕ ਸੁਨੋਹ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਜਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਝ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬੱਝ ਹੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਣਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ
माता के उदर मह प्रतपाल करे सो क्यों मनहु विसारिया मनहु क्यों विसारिया ए वडदाता जे अग्न मह आहार पहुँचावे ओसनो केहो पोहे न सकी जिसनो अपनी लिव लावे अपनी लिव आपे लाए गुरमुख सदा संभालिया कह नानक ए वडदाता सो क्यों मनहु विसारिया। जैसी अग्न उदर मह तैसी बाहर माया माया अग्न सब इको जेही करता खेल रचाया जात सपाणा ता जमया परवार भला पाया लिव चुड़की लगी तृष्णा माया अमर वरताया एह माया जित हर विसरै मोह उपजै भाओ दूजा लाया कह नानक गुर प्रसादी जिना लिव लागी तिनी विचे माया पाया। हर आप अमुलक है मुल न पाया जाए मुल न पाया जाए किसै विट हो रहे लोक विल लाए ऐसा सतगुर जे मिलै तिसनो सिर सौपिया विच हो आप जाए जिस दा जियो तिस मिल रहै हर वसै मन आए हर आप अमुलक है भागत ना के नानका जिन हर पल्लै पाए। हर रास मेरी मनवन जारा हर रास मेरी मनवन जारा सतगुर ते रास जानी हर हर नित जपहो जियहो लाहा खट्टे हो दिहाड़ी एहो धन तना मिलिया जिन हर आपे भाणा कह नानक हर रास मेरी मन होआ वनजारा। ए रसना तू अनरस राच रही तेरी प्यास न जाए प्यास न जाए होरत किता जिचर हर रस पल्लै न पाए हर रस पाए पल्लै पिया हर रस बहुड़ न तृष्णा लागै आए एहो हर रस करमी पाईया सतगुर मिला जिस आए कह नानक होर अनरस सब विसरे जाहर वसै मन आए। ए शरीरा मेरिया हर तुम मह जोत रखी ता तू जग मह आया हर जोत रखी तुद विच ता तू जग मह आया हर आपे माता आपे पिता जिन जियो उपाय जगत दिखाया गुर प्रसादी बुझया ता चलत हुआ चलत नदरी आया कह नानक सृष्ट का मूल रचया जोत राखी ता तू जग मह आया। मन चाओ भया प्रभ आगम सुनया हर मंगल गाओ सखी गृह मंदिर बनया हर गाओ मंगल नित सखिए सोग दुख ना व्यापय गुर चरण लागे दिन सुभागे अपना पिर जापय अनहत बाणी गुर शब्द जानी हर नाम हर रस भोगो कह नानक प्रभ आप मिलया करन कारण जोगो। ए शरीरा मेरिया इस जग मह आए कै क्या तुद कर्म कमाया कि कर्म कमाया तुद शरीरा जा तू जग मह आया जिन हर तेरा रचन रचया सो हर मन न वसाया गुर प्रसादी हर मन वसया पूर्व लिखिया पाया कह नानक एहो शरीर प्रवान हुआ जिन सतगुर स्यो चित लाया। ए नेत्र हो मेरे हो हर तुम मह जोत धरी हर बिन अवर न देखो कोई हर बिन अवर न देखो कोई नदरी हर निहालिया एहो विस संसार तुम देख दे एहो हर का रूप है हर रूप नदरी आया गुर प्रसादी बुझया जा वेखा हर एक है हर बिन अवर न कोई कह नानक एह नेत्र अंध से सतगुर मिलया दिब दृष्ट होई। ए श्रवण हो मेरे हो साचा सुनना नो पठाए साचा सुनना नो पठाए शरीर लाए सुनहो सत बाणी जित सुनी मन तन हरिया हुआ रसना रस समाणी सच अलख वडाणी ताकि गत कही ना जाए कह नानक अमृत नाम सुनहो पवित्र होव हो साचा सुनना नो पठाए। हर जियो गुफा अंदर रख कै वाजा पवन वजाया वजाया वाजा पवन नो द्वारे प्रगट किए दसवा गुप्त रखाया गुरुद्वारा लाए भावनी एक ना दसवा द्वार दिखाया तह अनेक रूप नाव नव निध तिसदा अंत न जाई पाया कह नानक हर प्यारा जियो गुफा अंदर रख कै वाजा पवन वजाया। एहो साचा सोहिला साचा कर गाव हो ता सोहिला कर साचा जिथै सदा सच त्यावहे सचो त्यावह जा तुद भावह गुरमुख जिना बुझावहे एहो सच सबना का खसम है जिस बक्से सोजन पावहे कह नानक सच सोहेला सच्चा कर गावहे।

Vai guru.

Why,

Why,

Why, who?

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੱਜ ਦਾ ਦਿਨ ਵੀ ਨਸੀਬ ਹੋਇਆ ਹੈ, ਨਵਾਂ ਦਿਨ ਨਵੇਂ ਜਨਮ ਦੇ ਸਮਾਨ ਹੈ ਔਰ ਸਭ ਤੋਂ ਵੱਡੀ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਕਿ ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਮਹਾਰਾਜ ਜੀ ਨੇ ਇਹ ਸਮਾਂ ਬਖਸ਼ਿਸ਼ ਕਰ ਦਿੱਤਾ। ਇਹੀ ਸਮਾਂ ਹੈ ਜਿਹੜਾ ਇਨਸਾਨ, ਇਹਦਾ ਫਲ ਇਨਸਾਨ ਨੂੰ ਖੁਦ ਨੂੰ ਆਪਣੇ ਆਪ ਨੂੰ ਮਿਲਦਾ ਹੈ। ਬਾਕੀ ਤਾਂ ਸਾਰਾ ਦਿਨ ਦੁਨੀਆ ਲਈ ਜਿਉਂਦਾ ਹੈ, ਕਾਰ ਵਿਹਾਰ ਦੇ ਵਿੱਚ, ਕਿਰਤ ਦੇ ਵਿੱਚ, ਦੁਨੀਆ ਦੇ ਲਈ ਜਿਉਂਦਾ ਹੈ ਸਾਰਾ। ਉਹ ਸਮਾਂ ਹੀ ਹੈ ਜਿਹੜਾ ਪਰਮਾਤਮਾ ਦੇ ਚਰਨਾਂ ਵਿੱਚ ਬੈਠ ਕੇ ਦੋ ਘੜੀਆਂ ਉਸ ਮਾਲਕ ਦੀ ਯਾਦ ਵਿੱਚ, ਉਸ ਪਰਮਾਤਮਾ ਦੀ ਬਾਣੀ ਦੇ ਵਿੱਚ, ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਤਸੰਗ ਦੇ ਵਿੱਚ ਬੈਠ ਕੇ, ਇਹਨੂੰ ਹੀ ਮਹਾਰਾਜ ਕਹਿੰਦੇ ਨੇ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ, ਕਿ ਜਿਹੜਾ ਸਮਾਂ ਹਰੀ ਦਾ ਨਾਮ ਜਪਿਆ ਜਾਵੇ ਉਹ ਸਮਾਂ, ਉਹ ਘੜੀ ਗੁਰੂ ਦੇ ਚਰਨਾਂ ਵਿੱਚ ਲੇਖੇ ਲੱਗ ਜਾਂਦੀ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ ਸਾਧ ਸੰਗਤ, 12 ਸਾਲ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਗਾਗਰ, ਜਲ ਦੀ ਗਾਗਰ ਢੋਣ ਦੀ ਸੇਵਾ ਕਰਨੀ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਇਸ਼ਨਾਨ ਕਰਾਉਣਾ, ਅਤੇ 12 ਸਾਲਾਂ ਦੇ ਵਿੱਚ ਇੱਕ ਦਿਨ ਦਾ ਵੀ ਨਾਗਾ ਨਹੀਂ ਪਿਆ ਔਰ ਉਸ ਸੇਵਾ ਨੂੰ ਜਿੱਦਣ ਭਾਗ ਲੱਗੇ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਦੀ ਜੋਤ ਬਾਬਾ ਅਮਰਦਾਸ ਮਹਾਰਾਜ ਜੀ ਦੇ ਹਿਰਦੇ ਵਿੱਚ ਟਿਕਾ ਦਿੱਤੀ। 12 ਸਾਲਾਂ ਦੀ ਸੇਵਾ ਦਾ ਜਿਹੜਾ ਨਿਚੋੜ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ। 12 ਸਾਲ ਸੇਵਾ ਕਰਨ ਉਪਰੰਤ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏ, ਫਿਰ ਮਹਾਰਾਜ ਜੀ ਨੇ ਬਾਣੀ ਰਚੀ ਅਤੇ ਬਾਣੀ ਵਿੱਚ ਮਹਾਰਾਜ ਕੀ ਬੋਲ ਰਹੇ ਨੇ, ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ ਹਨ, ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ। ਸੋਰਠ ਰਾਗ ਹੈ, ਮਹੱਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ,
ਤੀਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ ਔਰ ਤਿੰਨ ਤਿੰਨ ਤੁਕਾਂ ਦਾ ਇਹ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਪ੍ਰਕਾਸ਼ ਰੂਪ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦ ਦੇ ਨਾਲ ਮਿਲਦਾ ਹੈ। ਸਤਿਗੁਰ ਦੀ ਕਿਰਪਾ ਕਿਵੇਂ ਮਿਲਦੀ ਹੈ? ਜਿਵੇਂ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਮਿਲੀ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਗੁਰੂ ਦੀ ਖੁਸ਼ੀ ਵਿੱਚ। ਤੇ ਗੁਰੂ ਦੀ ਖੁਸ਼ੀ ਕਿਵੇਂ ਮਿਲਣੀ ਹੈ? ਦੋ ਕਰਮ ਹਨ ਗੁਰੂ ਦੀ ਖੁਸ਼ੀ ਦੇ, ਇੱਕ ਹੈ ਸੇਵਾ, ਦੂਸਰਾ ਹੈ ਸਿਮਰਨ। ਤੇ ਜਿਹੜਾ ਹਿਰਦਾ ਸੇਵਾ ਤੇ ਸਿਮਰਨ ਦੇ ਮਾਰਗ ਤੇ ਚੱਲਦਾ ਹੈ ਉਹਨਾਂ ਨੂੰ ਗੁਰੂ ਦੀ ਖੁਸ਼ੀ ਮਿਲ ਜਾਂਦੀ।

ਗੁਰੂ ਅਮਰਦਾਸ ਮਹਾਰਾਜ ਜੀ ਦੇ ਬੜੇ ਪਿਆਰੇ ਬੋਲ। ਪਾਤਸ਼ਾਹ ਕਹਿੰਦੇ ਨੇ, ਹੇ ਇਨਸਾਨ, ਤੂੰ ਇੱਕ ਵਾਰ ਪਰਮਾਤਮਾ ਦੇ ਮਾਰਗ 'ਤੇ ਚੱਲ ਤਾਂ ਸਹੀ, ਤੂੰ ਉਸ ਪਰਮਾਤਮਾ ਦਾ ਬਣ ਤਾਂ ਸਹੀ। ਆਪਾਂ ਗੱਲ ਕਰਦੇ ਹਾਂ ਨਾ, ਕੋਈ ਜਦੋਂ ਕਿਸੇ ਦਾ ਬਣ ਜਾਂਦਾ ਹੈ, ਕਹਿੰਦੇ ਨੇ ਜੀ ਫਲਾਨਾ ਬੰਦਾ ਫਲਾਨੇ ਦਾ ਬਣ ਗਿਆ, ਫਿਰ ਕੀ ਹੋਇਆ? ਜਿਹਦਾ ਬਣ ਗਿਆ ਜੀ, ਉਹਨੇ ਉਹਦੀਆਂ ਕੁੱਲਾਂ ਤਾਰ ਦਿੱਤੀਆਂ। ਭਾਈ ਅਮਰੀਕਾ ਵਿੱਚ ਆਏ ਹਾਂ, ਕਈ ਪਰਿਵਾਰਾਂ ਸਮੇਤ ਕੰਮ ਬਣੇ ਨੇ, 20-20 ਸਾਲ ਲੱਗੇ ਨੇ, ਆ ਗਏ, ਕਹਿਣਾ ਜੀ ਫਲਾਨੇ ਬੰਦੇ ਦੀ ਬੜੀ ਬਣੀ ਹੋਈ ਹੈ। ਬਣੀ ਦਾ ਰਾਗ ਹੈ ਭਾਈ, ਬਣੀ ਦਾ ਰਾਗ। ਦੇਖ ਭਰਾ ਨਾ ਬਣੀਓ ਸੀ, ਅਤੇ ਭਰਾ ਨੇ ਆਪਣੇ ਬਰਾਬਰ ਖੜਾ ਕਰ ਲਿਆ, ਦੇਖ ਲਾ, ਨਾਲ ਸੱਦ ਲਿਆ ਅਮਰੀਕਾ ਨੂੰ। ਫਲਾਨੇ ਦੀ ਫਲਾਨੇ ਨਾ ਬਣੀ, ਵੇਖ ਕਿੰਨਾ ਉਹਦੇ ਕਾਰਜ ਸਵਾਰ ਦਿੱਤੇ। ਇਹ ਦੁਨਿਆਵੀ ਪੱਖ ਹੈ। ਫਲਾਨੇ ਦੀ ਫਲਾਨੇ ਨਾ ਬਣੀ, ਵੇਖ ਹਰ ਥਾਂ 'ਤੇ ਉਹਦੇ ਨਾਲ ਖੜਾ ਰਹਿੰਦਾ ਹੈ। ਕਹਿਣਾ ਭਾਈ ਬਣੀ ਦਾ ਰਾਗ ਹੈ। ਜਦੋਂ ਕਿਸੇ ਦੀ ਖੁਸ਼ੀ ਦੇ ਸਮੇਂ ਦੇਖੀਏ, ਸੰਗਤ ਦੇਖ ਕੇ ਕਹਿੰਦੇ ਹਾਂ ਭਾਈ ਬਣੀ ਦਾ ਰਾਗ ਹੈ, ਵੇਖੋ ਕਿੰਨੀ ਸੰਗਤ ਆਈ ਹੈ, ਭਾਈ ਇਹਦੀ ਬਣੀ ਉਹ ਬਹੁਤ ਹੈ। ਜਦੋਂ ਕਿਸੇ ਦੇ ਮਰਗ 'ਤੇ ਜਾਈਏ, ਸੰਗਤ ਦੇਖ ਕੇ ਕਹਿੰਦੇ ਭਾਈ ਬਣੀ ਦਾ ਰਾਗ ਹੈ, ਵੇਖੋ ਇਹਦਾ ਕਿੰਨਾ ਸਮਾਜ ਦੇ ਵਿੱਚ ਕਿੰਨੀ ਬਣੀ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਪਰਮਾਤਮਾ ਨਾਲ ਵੀ ਬਣਾ ਕੇ ਵੇਖ ਲੈ ਇੱਕ ਵਾਰੀ, ਰੱਬ ਨਾਲ ਵੀ ਬਣਾ ਕੇ ਵੇਖ ਲੈ। ਜਿਹਦੀ ਰੱਬ ਨਾਲ ਬਣ ਜਾਂਦੀ ਹੈ ਉਹਨੂੰ ਭਗਤ ਕਹਿੰਦੇ ਨੇ। ਆਖੋ ਸਤਨਾਮ। ਰੱਬ ਨਾਲ ਬਣਨ ਦਾ ਇੱਕੋ ਇੱਕ ਤਰੀਕਾ ਹੈ, ਉਹਦੇ ਨਾਲ ਬਣਾਉਣੀ ਹੈ ਅਤੇ ਉਹਦੀ ਭਗਤੀ ਕਰਨੀ ਪੈਣੀ ਹੈ, ਅਤੇ ਉਹਦਾ ਹੁਕਮ ਵੀ ਮੰਨਣਾ ਪੈਣਾ ਹੈ। ਇਹ ਵੀ ਖਿਆਲ ਰੱਖਣਾ ਪੈਣਾ ਹੈ ਕਿ ਮੈਂ ਇਹ ਕਰਮ ਉਹ ਕਰਮ ਹੀ ਕਰਾਂ ਜਿਹਦੇ ਕਰਕੇ ਰੱਬ ਖੁਸ਼ ਰਹੇ ਹਮੇਸ਼ਾ ਹੀ, ਜਿਹਦੇ ਕਰਕੇ ਰੱਬ ਦੀ ਖੁਸ਼ੀ ਮਿਲਦੀ ਰਹੇ, ਗੁਰੂ ਦੀ ਨਜ਼ਰ ਹਮੇਸ਼ਾ ਮੇਰੇ 'ਤੇ ਰਹੇ। ਫਿਰ ਇਨਸਾਨ ਉਹ ਵੀ ਸੋਚ ਕੇ ਚੱਲਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ, ਇਹ ਇਨਸਾਨ ਤੂੰ ਭਗਤੀ ਦੇ ਮਾਰਗ 'ਤੇ ਚੱਲ, ਉਸ ਪਰਮਾਤਮਾ ਦੀ ਬੰਦਗੀ ਦੇ ਮਾਰਗ 'ਤੇ ਚੱਲ। ਜਿਹੜੇ ਹਿਰਦੇ ਉਸ ਪਰਮਾਤਮਾ ਦੀ ਭਗਤੀ ਦੇ ਮਾਰਗ 'ਤੇ ਚੱਲਦੇ ਹਨ, ਪਰਮਾਤਮਾ ਸਦਾ ਹੀ ਉਹਨਾਂ ਦੀ ਰੱਖਦਾ ਆਇਆ ਹੈ। ਆਖੋ ਸਤਨਾਮ। ਜਿਹੜੇ ਹਿਰਦੇ ਬੰਦਗੀ ਦੇ ਮਾਰਗ 'ਤੇ ਚੱਲਦੇ ਨੇ, ਭਗਤ ਹਨ, ਰੱਬ ਦੇ ਪਿਆਰੇ ਹਨ, ਸਦਾ ਹੀ ਰੱਖਦਾ ਆਇਆ ਮਹਾਰਾਜ ਉਹਨਾਂ ਦੇ। ਜਦੋਂ ਉਹਨਾਂ ਨੇ ਯਾਦ ਕੀਤਾ, ਮਾਲਕ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੋ ਗਿਆ, ਚਾਹੇ ਕਿਸੇ ਰਿਸ਼ਤੇਦਾਰ ਦੇ ਰੂਪ ਵਿੱਚ, ਚਾਹੇ ਕਿਸੇ ਦੋਸਤ ਮਿੱਤਰ ਦੇ ਰੂਪ ਵਿੱਚ, ਚਾਹੇ ਕਿਸੇ ਵੀ ਰੂਪ ਵਿੱਚ ਪ੍ਰਗਟ ਹੋ ਗਿਆ। ਤੂੰ ਇੱਕ ਵਾਰੀ ਉਹਦਾ ਬਣ ਤਾਂ ਸਹੀ, ਜਦੋਂ ਤੂੰ ਮਾੜਾ ਜਿਹਾ ਵੀ ਉਦਾਸ ਹੋਏਗਾ, ਰੱਬ ਤੇਰਾ ਜਦੇ ਦਰਵਾਜ਼ਾ ਆ ਕੇ ਕਿਸੇ ਨਾ ਕਿਸੇ ਰੂਪ ਵਿੱਚ ਖੜਕਾ ਦੇਵੇਗਾ, ਭਾਈ ਕੀ ਗੱਲ ਹੋਈ, ਕਿਵੇਂ ਚਿਹਰਾ ਉਤਰਿਆ ਹੋਇਆ ਹੈ, ਉਹਦਾ ਕੀ ਭਾਵ ਹੈ? ਉਹਦਾ ਇਹ ਭਾਵ ਹੈ ਕਿ ਰੱਬ ਨੂੰ ਪਤਾ ਲੱਗ ਗਿਆ ਕਿ ਮੇਰੇ ਪਿਆਰਾ ਮੇਰਾ ਉਦਾਸ ਬੈਠਾ ਹੈ, ਉਹ ਕਿਸੇ ਨਾ ਕਿਸੇ ਰੂਪ ਵਿੱਚ ਉਹਦੀ ਉਦਾਸੀ ਨੂੰ ਦੂਰ ਕਰਨ ਲਈ ਪਹੁੰਚ ਜਾਂਦਾ। ਇਹਨੂੰ ਕਹਿੰਦੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਅਰਜੀ, ਧੁਰ ਤੂੰ ਰੱਖਦਾ ਆਇਆ। ਜਦੋਂ ਤੂੰ ਇਹ ਸੰਸਾਰ ਬਣਿਆ ਉਦੋਂ ਤੂੰ ਰੱਖਦਾ ਆ ਰਿਹਾ। ਅਤੇ ਉਦਾਹਰਣ ਦੇ ਕੇ ਨੌਂ ਲੈ ਕੇ ਦੱਸ ਦਿੱਤਾ ਮਹਾਰਾਜ। ਕਹਿੰਦੇ ਨੇ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਖਸ਼ ਮਾਰ ਪਚਾਇਆ। ਨੌਂ ਲੈ ਕੇ ਮਹਾਰਾਜ ਜੀ ਨੇ ਦੱਸ ਦਿੱਤਾ, ਭਾਈ ਇਸ ਗੱਲ ਦੇ ਵਿੱਚ ਸ਼ੱਕ ਨਾ ਕੋਈ ਕਰਿਓ, ਭਗਤ ਪ੍ਰਹਿਲਾਦ ਜੀ ਨੇ ਉਸ ਪਰਮਾਤਮਾ ਦੀ ਬੰਦਗੀ ਕੀਤੀ। ਮਹਾਰਾਜ ਜੀ ਨੇ ਬੜੇ ਟਾਂਕੇ ਦੀ ਚੋੜ ਦੇ ਕਹਿਤਾ, ਭਾਈ ਪ੍ਰਹਿਲਾਦ ਦੀ ਰੱਖ ਲਈ, ਤੇਰੀ ਵੀ ਰੱਖੇਗਾ। ਤੇ ਹਰ ਹੰਕਾਰੀ ਹਰਨਾਖਸ਼ ਨੂੰ ਮਾਰ ਦਿੱਤਾ ਨਰਸਿੰਘ ਰੂਪ ਧਾਰਨ ਕਰਕੇ।
ਤੇ ਅੱਜ ਵੀ ਹੈ। ਅੱਜ ਵੀ ਕੋਈ ਹਿਰਦਾ ਉਸ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ, ਭਗਤੀ ਦੇ ਮਾਰਗ ਤੇ ਚੱਲਦਾ ਹੈ। ਬਾਣੀ ਦੇ ਵਿੱਚ ਤਾਂ ਮਹਾਰਾਜ ਜੀ ਨੇ ਲਿਖ ਕੇ ਦੇ ਦਿੱਤਾ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਜਿਹੜੇ ਹਿਰਦੇ ਰੱਬ ਦੇ ਪਿਆਰਿਆਂ ਨੂੰ ਦਿਖਾਉਂਦੇ ਨੇ, ਉਹ ਪਾਤਸ਼ਾਹ ਕਹਿੰਦੇ ਨੇ ਤਤਕਾਲ ਤੁਮ ਮਾਰਾ। ਜਿਵੇਂ ਹਰਨਾਕਸ਼ ਨੂੰ ਮਾਰ ਦਿੱਤਾ, ਇਵੇਂ ਭਗਤਾਂ ਨੂੰ ਜਿਹੜੇ ਦਿਖਾਉਂਦੇ ਨੇ ਉਹਨਾਂ ਨੂੰ ਰੱਬ, ਫਿਰ ਜੇ ਰੱਬ ਕਹਿੰਦੇ ਨੇ ਚੜ੍ਹਾਈ ਕਰਾ ਸਕਦਾ ਹੈ ਤੇ ਉਤਰਾਈ ਵੀ ਕਰਾ ਸਕਦਾ, ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ। ਅਸੀਂ ਵੀ ਵੇਖ ਰਹੇ ਹਾਂ ਇੱਥੇ ਦੁਨੀਆਂ ਦੇ ਲੋਕਾਂ 'ਚ ਵਿਚਰ ਕੇ ਵੇਖ ਰਹੇ ਹਾਂ, ਜਿਹੜੇ ਮੈਂ ਕਰਦੇ ਸੀ ਹੁਣ ਹੱਥ ਜੋੜੀ ਫਿਰਦੇ ਨੇ ਆਖੋ ਸਤਨਾਮ, ਜਿਹੜੇ ਕਹਿੰਦੇ ਸੀ ਮੈਂ ਆਹ ਕਰ ਦਿਆਂਗਾ, ਹੁਣ ਉਹ ਹੱਥ ਜੋੜੀ ਮਗਰ ਫਿਰਦੇ ਨੇ ਮਗਰ। ਕਰਤੇ ਦੀ ਕੁਦਰਤ ਹੈ ਸਾਧ ਸੰਗਤ, ਰੱਬ ਦੇ ਘਰ ਰੱਬ ਦਾ ਘਰ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਬੰਦਗੀ ਦੇ ਮਾਰਗ 'ਤੇ ਚੱਲੀ, ਸਮਾਂ ਤਾਂ ਲੱਗ ਜਾਂਦਾ, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ।

ਪਰ ਇਹ ਅਵਸਥਾ ਇੱਕ ਬਣਦੀ ਕਿਹਨਾਂ ਦੀ ਹੈ? ਗੁਰਮੁਖ, ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਨੂੰ ਕਰ ਲਿਆ, ਜਿਹੜੇ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਪਏ, ਉਹਨਾਂ ਦੇ ਅੰਦਰ ਇਹ ਵਿਸ਼ਵਾਸ ਬਣ ਗਿਆ, ਪ੍ਰਤੀਤ ਬਣ ਗਏ। ਪਰ ਜਿਹੜੇ ਮਨਮੁਖ ਉਹ ਭਰਮ ਭੁਲੇਖਿਆਂ ਵਿੱਚ ਪੈ ਗਏ, ਵਿਕਾਰਾਂ ਵਿੱਚ ਪੈ ਗਏ, ਉਹ ਕਹਿੰਦੇ ਰੱਬ ਕੀ ਕਰੇਗਾ, ਮੈਂ ਹੀ ਹਾਂ ਸਾਰਾ ਕੁਝ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ, ਤੇਰੇ ਰੱਬ ਦੇ ਤੇਰੀ ਜੈ ਜੈਕਾਰ, ਤੇਰੇ ਪਿਆਰਿਆਂ ਦੀ ਜੈ ਜੈਕਾਰ, ਤੇਰੇ ਪਿਆਰਿਆਂ ਦੀ ਜੈ ਜੈਕਾਰ, ਤੇਰੀ ਜੈ ਜੈਕਾਰ। ਇਹ ਤੇਰੇ ਦਰ ਦੀ ਸੋਭਾ ਹੈ ਕਿ ਜਿਹੜਾ ਹਿਰਦਾ ਤੈਨੂੰ ਯਾਦ ਕਰਦਾ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨ ਆਈ, ਤੇਰੇ ਪਿਆਰੇ ਤੇਰੀ ਸ਼ਰਨ ਦੇ ਵਿੱਚ ਆਏ ਹਨ। ਮਹਾਰਾਜ ਕਿਰਪਾ ਕਰ ਦਿਓ, ਸ਼ਰਨ ਦੇ ਵਿੱਚ ਆਇਆਂ ਦੀ ਲਾਜ ਰੱਖ।

ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਜਮ ਵੀ ਭਗਤਾਂ ਦੇ ਨੇੜੇ ਨਹੀਂ ਆਉਂਦੇ, ਮੌਤ ਦਾ ਡਰ ਵੀ ਦੂਰ ਹੋ ਜਾਂਦਾ ਹੈ। ਕਿਉਂ? ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਨਾਮ ਦੇ ਸਦਕਾ ਹੀ ਮੁਕਤੀ ਮਿਲਣੀ ਹੈ। ਅਤੇ ਗੱਲ ਇੱਥੇ ਵਸ ਨਹੀਂ, ਪਾਤਸ਼ਾਹ ਕਹਿੰਦੇ ਨੇ ਭਗਤੀ ਦੇ ਨਾਲ ਰਿੱਧੀਆਂ ਸਿੱਧੀਆਂ ਤੇਰਾ ਪਾਣੀ ਪੜਨਗੀਆਂ। ਦੁਨੀਆਂ ਦੀਆਂ ਸਾਰੀਆਂ ਬਰਕਤਾਂ ਤੇਰਿਆਂ ਚਰਨਾਂ ਵਿੱਚ ਝੁੱਕ ਜਾਣਗੀਆਂ। ਤੂੰ ਇੱਕ ਵਾਰੀ ਮਾਲਕ ਦੇ ਚਰਨਾਂ ਦੇ ਨਾਲ ਜੁੜ ਤਾਂ ਸਹੀ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ, ਅੰਤਰ ਲੋਭ ਸੁਆਓ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਪਰ ਜਿਹੜੇ ਮਨਮੁਖ ਹਨ, ਹਿਰਦੇ ਵਿੱਚ ਲੋਭ ਆ ਗਿਆ, ਵਿਕਾਰ ਆ ਗਏ, ਕਦੇ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਗਏ, ਨਾਮ ਦੇ ਨਾਲ ਨਹੀਂ ਜੁੜੇ, ਕੂੜ ਦੇ ਮਾਰਗ 'ਤੇ ਚੱਲ ਗਏ, ਕਪਟੀ ਬਣ ਗਏ, ਪਾਤਸ਼ਾਹ ਕਹਿੰਦੇ ਨੇ ਲੋਕ ਵੀ ਆਪਣਾ ਗਵਾਉਂਦੇ ਨੇ ਪਰ ਲੋਕ ਵੀ ਗਵਾ ਲੈਂਦੇ ਨੇ, ਅਤੇ ਜਿਹੜੇ ਮਾਰਗ 'ਤੇ ਪਰਮਾਤਮਾ ਦੇ ਸੱਚੇ ਮਾਰਗ 'ਤੇ ਚੱਲਦੇ ਨੇ ਉਹ ਲੋਕ ਵੀ ਸਵਾਰ ਲੈਂਦੇ ਨੇ ਪਰ ਲੋਕ ਵੀ ਸਵਾਰ ਲੈਂਦੇ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ, ਜਿਹੜੇ ਹਿਰਦੇ ਤੇਰੀ ਭਗਤੀ ਕਰਦੇ ਨੇ ਤੇ ਤੂੰ ਉਹਨਾਂ ਦੇ ਅੰਦਰ ਆਪ ਵਰਤਦਾ ਹੈ, ਉਹਨਾਂ ਦੀ ਰਸਨਾ ਤੇ ਆਪ ਵਰਤਦਾ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ, ਜਿਹੜੀ ਸ੍ਰਿਸ਼ਟੀ ਸਾਰੀ ਰਚੀ ਹੋਈ ਹੈ ਤੇ ਤੇਰੀ ਬਣਾਈ ਹੋਈ ਹੈ ਤੇ ਸਾਰਿਆਂ ਜੀਵਾਂ ਨੂੰ ਪਾਲ ਵੀ ਤੂੰ ਰਿਹਾ ਹੈ, ਵਿਧਾਤਾ ਹੈ, ਪੁਰਖ ਵਿਧਾਤਾ। ਹੋ ਮੈਂ ਮਾਰ ਮਨਸਾ ਮਨਹਿ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਰੱਬ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ, ਰੱਬ ਨੂੰ ਕਿਵੇਂ ਪਾਇਆ ਜਾ ਸਕਦਾ? ਮਹਾਰਾਜ ਜੀ ਕਹਿੰਦੇ ਨੇ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਸ਼ਬਦ ਰਾਹੀਂ, ਬਾਣੀ ਰਾਹੀਂ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਨਾਮ ਪਿਆਰਾ ਲੱਗਣ ਲੱਗ ਗਿਆ, ਰੱਬ ਉਹਨਾਂ ਦੇ ਸਾਰੇ ਕਾਰਜ ਆਪ ਕਰ ਦਿੰਦੇ ਨੇ, ਅਚਿੰਤ ਕੰਮ ਕਰੇ ਪ੍ਰਭ ਤੈਨੂੰ। ਕਿਉਂ? ਗੁਰਪ੍ਰਸਾਦ ਸਦਾ ਮਨ ਵਸਿਆ, ਮਨ ਦੇ ਵਿੱਚ ਉਹ ਪਰਮਾਤਮਾ ਵਸ ਗਿਆ ਜਿਹੜਾ ਸਾਰੇ ਕਾਰਜ ਸਵਾਰਨ ਦੇ, ਜਿਹਨੇ ਸਾਰੇ ਹੀ ਦੁਨੀਆਂ ਦੇ ਕਾਰਜ ਵੀ ਸਵਾਰ ਦਿੰਦਾ ਹੈ, ਇਸ ਮਨੁੱਖਾ ਜਨਮ ਦਾ ਕਾਰਜ ਵੀ ਸਵਾਰ ਦਿੰਦਾ ਹੈ। ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ, ਜਿਨ ਹਰ ਪ੍ਰਭ ਹੈ ਰਖਵਾਰ। ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਦਾ ਰਾਖਾ ਰੱਬ ਆਪ ਹੋ ਗਿਆ ਨਾ, ਉਹਨਾਂ ਦੀ ਰੀਸ ਕਿਵੇਂ ਕੀਤੀ ਜਾ ਸਕਦੀ? ਨਹੀਂ ਕੀਤੀ ਜਾ ਸਕਦੀ।

ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਰੱਬ ਦੇ ਮਾਰਗ 'ਤੇ ਚੱਲਿਆ ਕਿਵੇਂ ਜਾ ਸਕਦਾ ਹੈ, ਕਿਵੇਂ ਉਸ ਰੱਬ ਨੂੰ ਪਾਇਆ ਜਾ ਸਕਦਾ ਹੈ? ਪਾਤਸ਼ਾਹ ਕਹਿੰਦੇ ਨੇ ਰੱਬ ਨੂੰ ਪਾਉਣਾ ਹੈ ਅਤੇ ਉਹਦੇ ਦਰ 'ਤੇ ਸੇਵਾ ਕਰਨੀ ਪਏ, ਸਿਮਰਨ ਕਰਨਾ ਪਏਗਾ। ਬਿਨਾਂ ਸੇਵਾ ਤੋਂ ਰੱਬ ਨਹੀਂ ਜੇ ਮਿਲਦਾ, ਬਿਨਾਂ ਸੇਵਾ ਤੋਂ ਭਗਤੀ ਦੇ ਮਾਰਗ 'ਤੇ ਨਹੀਂ ਚੱਲਿਆ ਜਾ ਸਕਦਾ। ਆਵੇ ਜਾਵੇ ਠੌਰ ਨਾ ਪਾਵੇ, ਦੁੱਖ ਮੈਂ ਦੁੱਖ ਸਮਾਏ। ਜੇ ਸੇਵਾ ਨਹੀਂ ਕਰੇਗਾ, ਜਨਮ ਮਰਨ ਦੇ ਗੇੜ ਦੇ ਵਿੱਚ ਚੱਲਿਆ ਜਾਏਗਾ, ਦੁੱਖਾਂ ਦਾ ਸਾਹਮਣਾ ਕਰਨਾ ਪਏਗਾ। ਪਰ ਜਿਹੜੇ ਗੁਰਮੁਖ ਹਿਰਦੇ ਨੇ, ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ। ਗੁਰਮੁਖ ਹਿਰਦੇ ਪਰਮਾਤਮਾ ਦੀ ਸ਼ਰਨ 'ਚ ਆਉਂਦੇ ਨੇ, ਨਾਮ ਰੂਪੀ ਅੰਮ੍ਰਿਤ ਪੀਂਦੇ ਨੇ ਅਤੇ ਉਸ ਪਰਮਾਤਮਾ ਵਿੱਚ ਸਮਾ ਜਾਂਦੇ ਨੇ।

ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈਣ ਤੋਂ ਬਗੈਰ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਜਿੰਨੇ ਮਰਜ਼ੀ ਵੇਦ ਪੜ੍ਹ ਲੈ, ਜਿੰਨੇ ਮਰਜ਼ੀ ਵਾਦ ਵਿਵਾਦ ਕਰ ਲੈ, ਪਾਤਸ਼ਾਹ ਕਹਿੰਦੇ ਨੇ ਗੁਰੂ ਨੇ ਚਰਨਾਂ ਤੋਂ ਬਗੈਰ ਗੱਲ ਨਹੀਂ ਜੇ ਬਣਨੀ। ਪਤ ਨੂੰ ਗਵਾ ਕੇ ਚਲੇ ਜਾਏਗਾ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭੱਜ ਛੁਟੈ ਗੁਰ ਸ਼ਰਨਾਈ। ਪਰਮਾਤਮਾ ਸੱਚਾ ਹੈ, ਉਹਦੀ ਬਾਣੀ ਸੱਚੀ ਹੈ। ਉਸ ਸੱਚੇ ਦੇ ਚਰਨਾਂ ਵਿੱਚ ਆ ਜਾ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਜਨਮ ਮਰਨ ਦੇ ਗੇੜ ਦੇ ਵਿੱਚ। ਜਿਹੜਾ ਗੁਰੂ ਕਿਰਪਾ ਕਰਕੇ ਜਨਮ ਮਰਨ ਦਾ ਗੇੜ ਖਤਮ ਕਰ ਦੇਣਗੇ।

ਆਖਰੀ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਫੁਰਮਾਨ ਕਰਦੇ ਹਨ, ਸੱਚੇ ਕੌਣ ਹਨ, ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਕੌਣ ਹੋਏਗਾ, ਰੱਬ ਦੇ ਪਿਆਰੇ ਭਗਤ ਕੌਣ ਹਨ। ਪਾਤਸ਼ਾਹ ਕਹਿੰਦੇ ਨੇ ਜਿਨ ਹਰ ਮਨ ਵਸਿਆ, ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਉਹ ਪਰਮਾਤਮਾ ਦੇ ਚਰਨਾਂ ਵਿੱਚ ਸੱਚੇ ਹਨ, ਭਗਤ ਹਨ, ਰੱਬ ਦੇ ਪਿਆਰੇ ਹਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿੰਨ ਕੈ ਸਤ ਬਲਿਹਾਰੈ, ਜਿਨ ਹਰ ਰਾਖਿਆ ਹੁਣ ਉਰਤਾ। ਜਿਹੜੇ ਰੱਬ ਦੇ ਮਾਰਗ 'ਤੇ ਚੱਲੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਸੋਭਾ ਸਦਾ ਹੀ ਹੁੰਦੀ ਹੈ, ਲੋਕ ਦੇ ਵਿੱਚ ਵੀ ਹੁੰਦੀ ਹੈ, ਪਰਲੋਕ ਦੇ ਵਿੱਚ ਵੀ ਹੁੰਦੀ ਹੈ, ਜਦੋਂ ਉਹ ਸੰਸਾਰ ਦੇ ਵਿੱਚ ਵੀ ਵਿਚਰਦੇ ਨੇ ਉਦੋਂ ਵੀ ਹੁੰਦੀ ਹੈ, ਜਦੋਂ ਸੰਸਾਰ ਤੋਂ ਛੱਡ ਕੇ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਵੀ ਦੁਨੀਆਂ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ। ਪਰ ਕਦੋਂ? ਜਿਨ ਹਰ ਮਨ ਵਸਿਆ, ਜਦੋਂ ਮਨ ਦੇ ਵਿੱਚ ਨਾਮ ਵਸ ਗਿਆ। ਨਾਨਕ ਤਿੰਨ ਕੈ ਸਤ ਬਲਿਹਾਰੈ, ਜਿਨ ਹਰ ਰਾਖਿਆ ਔਰ ਧਾਰਾ। ਆਖਰੀ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਪਰਮਾਤਮਾ ਤੋਂ ਵਾਰ ਵਾਰ ਕੁਰਬਾਨ, ਜਿਨ੍ਹਾਂ ਨੇ ਸ਼ਰਨ ਦੇ ਵਿੱਚ ਆਇਆਂ ਨੂੰ ਰੱਖ ਲਿਆ ਹੈ। ਇਹ ਸੀ ਅੱਜ ਦੇ ਹੁਕਮਨਾਮੇ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਉ ਹਰ ਨਾਖਸ਼ ਮਾਰ ਪਚਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਾਧ ਸੰਗਤ ਦੇ ਮੈਂਬਰ ਭਾਈ ਰਵਿੰਦਰ ਸਿੰਘ ਰੰਧਾਵਾ, ਜਿੰਨੀ ਪਰਮਾਤਮਾ ਵੱਲੋਂ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਹੋਈ ਉਹਨੂੰ ਪੂਰਾ ਕਰਦਿਆਂ ਹੋਇਆਂ ਇਸ ਲੋਕ ਤੋਂ ਪਰਲੋਕ ਗਮ ਕਰ ਗਏ, ਔਰ ਅੱਜ ਐਲ ਸਰੇਟੋ ਵਿਖੇ 10 ਤੋਂ 12 ਵਜੇ ਤੱਕ ਉਹਨਾਂ ਦਾ ਫਿਊਨਲ ਹੈ। ਉਸ ਤੋਂ ਉਪਰੰਤ ਉਹਨਾਂ ਦੇ ਗ੍ਰਹਿ ਵਿਖੇ ਘਰ ਸਹਿਜ ਪਾਠ ਸਾਹਿਬ ਦੇ ਭੋਗ ਪੈਣਗੇ, ਕੀਰਤਨ ਹੋਣਗੇ ਔਰ ਅੰਤਿਮ ਅਰਦਾਸ ਹੋਏਗੀ। ਸਾਰੀਆਂ ਸੰਗਤਾਂ ਨੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਭਾਈ ਬਲਵਿੰਦਰ ਸਿੰਘ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਪ੍ਰਾਣ ਲਖਤੀ ਲਗਿਆ ਅੰਤਨ ਪੜੀਏ ਪੜ ਪ੍ਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਹੁਣ ਜਾ ਨਾਨਕ ਮਤੀ ਮਿਥਿਆ ਕਰਮ ਸਥਾਨ ਨਿਸ਼ਾਨ ਪੌੜੀ
1: ਸੱਚਾ ਸਹਿਬੇਕ ਤੂੰ ਜਿਨ ਸੱਚੋ ਸਜ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ

ਨਾਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੇ ਸੂ ਕਰੇ ਮਨਹੂ ਚਿੰਦਿਆ ਸੋ ਫਲ ਪਾਏ ਸੀ।

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹਿ ਉਧਾਰੂ।
1: ਸੁਖਮਣੀ ਸੁਖ ਅਮਰਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ।
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ।
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ।
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ।
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ।
0: ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ।
1: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ।
1: ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰ ਗੈ ਮਾਨੀ।
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ।
1: ਜੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ।
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ।
1: ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਾ ਸਿਮਰਨ ਸਭ ਕੇ ਸੁੱਜੈ।
0: ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ।
1: ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ।
0: ਪ੍ਰਭ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।
1: ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ।
0: ਪ੍ਰਭ ਕੋ ਸਿਮਰਹੀ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹੀ ਸੇ ਪੁਰਖ ਪ੍ਰਧਾਨ।
1: ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ।
0: ਪ੍ਰਭ ਕੋ ਸਿਮਰਹੀ ਸੇ ਸੁਖਵਾਸੀ, ਪ੍ਰਭ ਕੋ ਸਿਮਰਹੀ ਸਦਾ ਬਨਾਸੀ।
1: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ।
0: ਪ੍ਰਭ ਕੋ ਸਿਮਰੇ ਸੇ ਪਾਰੀ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ।
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ।
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ।
1: ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ।
0: ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ।
1: ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ।
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ।
1: ਪ੍ਰਭ ਕੈ ਸਿਮਰਨ ਨੇਚਰ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ।
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ।
1: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ।
0: ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦੀ ਉਪਾਏ।
1: ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ।
0: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ

0: ਅਸ਼ਟਪਦੀ
1: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ
0: ਸਵਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜਿਹ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ

0: ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ।
1: ਇਹ ਮਾਰਗ ਕੀ ਗਣੀ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ।
0: ਇਹ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ।

0: ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਟ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ

0: ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।
1: ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ।
0: ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਗ ਕੇਤੇ ਤਰੇ।
1: ਪਾਰ ਜਾ ਤਿਉ ਹਰ ਕੋ ਨਾਮ, ਕਾਮ ਧੀਨ ਹਰ ਹਰ ਗੁਣ ਗਾਮ।
0: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਤਾ।
1: ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ।
0: ਸੰਤ ਕਾ ਸੰਗ ਬੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ।

0: ਸਤਿਆਨ ਖੜ ਸ਼ਾਸਤਰ ਸਿਮਰਤ ਬਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ ਸਵਲ ਤਿਆਗ ਬਨ ਮੱਦੇ ਫਿਰਿਆ
0: ਅੰਤ ਪ੍ਰਕਾਰ ਕੀਏ ਬੋ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ
1: ਹਰੀ ਕਟਾਏ ਹੋਮੈ ਕਰ ਰਾਤੀ ਵਕਤ ਦੇਮ ਕਰੈ ਬੋ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ
1: ਖੰਡ ਪ੍ਰਿਥਵੀ ਫਰੈ ਚਿਰ ਜੀਵੈ ਮਹਾ ਉਦਾਸ ਪੀਸਰ ਥੀਵੈ
0: ਅਗਰ ਮਾਏ ਹੋ ਮਤ ਪ੍ਰਾਣ ਕਣਕ ਅਸਵ ਹੈ ਵਰ ਭੂਮ ਦਾਨ
1: ਨਿਉਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮ ਕਰ ਸ੍ਰੀ ਕਟਾਵੈ ਤੋ ਵੀ ਹੋਮੈ ਮੈਲ ਨ ਜਾਵੈ
1: ਨਾਮ ਸਮ ਸਰਕਸ ਨਾਹੀ ਨਾਨਕ ਗੁਰਮੁਖ

0: ਮਿਥਿਆ ਤਨ ਧਨ ਕਮ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ।
1: ਮਿਥਿਆ ਰਾਜ ਜੋਵਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕਉ ਹਿਰੈ।
0: ਮਿਥਿਆ ਨੇਤਰ ਪੇਖਤ ਪਰ ਤਿਰਿਆ ਰੁਪਾਦ, ਮਿਥਿਆ ਰਸਨਾ ਭੋ

0: ਰਾਸ਼ਟਰਪਤੀ
1: ਜੇ ਪ੍ਰਸ਼ਾਦ ਸਦੀ ਅੰਮ੍ਰਿਤ ਖਾਵੇ ਤਿਸ਼ਠਾ ਕਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸਕੋ ਸਿਮਰਤ ਪਰਮ ਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ

0: ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਪਾਕ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਾ ਤਿਸੇ ਧਿਆਈ
1: ਤਿਸੇ ਧਿਆਈ ਜੋ ਏਕ ਲਖੈ ਇਹਾ ਉਹਾ ਨਾਨਕ ਤੇਰੀ ਰਖੈ
0: ਜੈ ਪ੍ਰਸਾਦ ਕਰੇ ਪੁਨ ਬੋ ਦਾਨ ਆਠ ਪੈ ਮਨ ਆਠ ਪੈਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ

0: ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ।
0: ਪ੍ਰਭ ਸੁਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤਿ ਉੱਤਮ ਹੋਏ।
1: ਸਾਰਨ ਦਾਨ ਪ੍ਰਭ ਤੇਰੀ ਮਾਇਆ, ਆਪੋ ਕੁਛ ਨਾ ਕਿਨਹੁ ਲਿਆ।

0: ਸਾਧ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪਰਸੰਨ।
1: ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ।
0: ਸਾਧ ਸੰਗ

0: ਕੇ ਸੰਗ ਸਦਾ ਸੁਖ ਪਾਵੇ।
1: ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੇ ਸੰਗ ਅਜਰ ਸਹਿ।
0: ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੇ ਸੰਗ ਮਹਿਲ ਪਹੁੰਚੇ।
1: ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ,
0: ਸਾਧ

0: ਸਹਿਜ ਸੁਭਾਉ।
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ।
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ।
1: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ।
0: ਮਨ ਆਪਣੇ ਹੈ ਸਭ ਤੇ ਨੀਚਾ।
1: ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭ ਆਪ ਕਰੇ।
0: ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ।
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਇਆ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ।
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।